ਠਹਿਰਨ ਜੋ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ। ਕਹਿੰਦੇ ਜਸਟ ਲਾਈਕ ਦ ਐਲੀਫੈਂਟ, ਹੀ ਗਿਵਸ ਇਜ ਹੈਡ ਟੂ ਦ ਰੇਨਸ, ਟੂ ਦ ਰੇਨਸ, ਯੂ ਨੋ ਦ ਸਟ੍ਰਿੰਗਸ ਦਾ ਅਪਹੋਲਡ ਟੂ ਕੰਟਰੋਲ ਦ ਐਲੀਫੈਂਟ। ਦਿਸ ਇਜ ਜਸਟ ਲਾਈਕ ਦ ਐਲੀਫੈਂਟ ਗਿਵਸ ਹਿਮਸੈਲਫ ਟੂ ਦੋਜ਼ ਰੇਨਸ। ਹਸਤੀ ਸਿਰ ਜੋ ਅੰਕਸ ਹੈ, ਐਹਰਨ ਜਿਉ ਸਿਰ ਦੇ, ਜਸਟ ਲਾਈਕ ਦ ਐਂਵਲ, ਇਟ ਗਿਵਸ ਇਟਸੈਲਫ ਟੂ ਦ ਹੈਮਰ। ਦਿਸ ਇਜ ਜਸਟ ਲਾਈਕ ਦਿਸ, ਦਿਸ ਇਜ ਗਿਵ ਯੂਰ ਸੈਲਫ ਟੂ ਦ ਗੁਰੂ। ਦਿਸ ਇਜ ਮਨ, ਆਪਣਾ ਮਨ ਵੀ, ਆਪਣਾ ਤਨ ਵੀ, ਗਿਵ ਯੂਰ ਮਾਇੰਡ ਐਂਡ ਬੋਡੀ, ਐਂਡ ਬੋਡੀ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ। ਉਬੀ ਮੀਨਸ ਟੂ ਸਟੈਂਡ ਅਪ, ਸਟੈਂਡ ਅਪ ਮੀਨਸ ਡੋਂਟ ਬੀ ਲੇਜ਼ੀ। ਇਹ ਮਨ ਆਲਸ ਕਿਆ ਕਰੇ, ਗੁਰੂ ਸਾਹਿਬ ਸਹਿਜ ਕਹਿੰਦੇ ਉਹ ਮੇਰੇ ਮਨਾ, ਡੋਂਟ ਬੀ ਲੇਜ਼ੀ ਵੈਨ ਇਟ ਕਮਸ ਟੂ ਸੇਵਿੰਗ ਦ ਗੁਰੂ। ਦੀਜ਼ ਆ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਬਚਨ, ਪਰ ਉਹਨਾਂ ਨੇ ਇਹ ਗੱਲਾਂ ਕਮਾਈਆਂ। ਹੁਣ ਤੇ ਸਹੀ ਦ ਸੈਕਿੰਡ ਆ, ਗੁਰੂ ਅਮਰਦਾਸ ਜੀ ਆਪਣੇ ਸਰੀਰ ਬਾਰੇ ਵੀ ਨਹੀਂ ਕੁਝ ਉਹਨਾਂ ਨੂੰ ਸੁਰਤ ਰਹੀ। ਕਹਿੰਦੇ ਆਪਣੇ ਉਹਨਾਂ ਦੇ ਕੱਪੜੇ ਵੀ ਕਹਿੰਦੇ ਫਟੇ ਹੋਏ, ਪੈਰਾਂ ਵਿੱਚ ਦੇ ਫੀਟ ਹੈਵ ਡਰਾਈਡ ਐਂਡ ਗਨ ਹਾਰਡ, ਦੇ ਆਰ ਡੂਇੰਗ ਸੋ ਮਚ ਸੇਵਾ। ਐਨੀ ਸਪੇਅਰ ਟਾਈਮ ਨਾਓ ਦੇ ਸਟਾਰਟਿੰਗ ਟੂ ਵਾਸ਼ ਦ ਬਰਤਨ ਆਫ ਦ ਜੂਠੇ ਭਾਂਡੇ ਆਫ ਦ ਸੰਗਤ। ਐਂਡ ਵਨ ਡੇ ਵਟ ਹੈਪਨਡ ਇਨ ਗੁਰੂ ਵਿਦ ਗੁਰੂ ਅਮਰਦਾਸ ਜੀ ਪਾਤਸ਼ਾਹ, ਹਾਊ ਮਚ ਫੇਥ, ਸ਼ਰਧਾ, ਭਾਵਨਾ, ਲਵ ਹੈਵ ਦੇ ਗਟ ਫੋਰ ਦਿਸ ਗੁਰੂ, ਹਾਊ ਮਚ ਰਿਸਪੈਕਟ, ਆਦਰ। ਦੇ ਆਰ ਵੋਕਿੰਗ ਅਲੌਂਗ, ਦੇ ਆਰ ਵੋਕਿੰਗ ਅਲੌਂਗ ਵਿਦ ਗੁਰੂ ਅੰਗਦ ਦੇਵ ਜੀ ਵਨ ਡੇ, ਬਸ ਬਿਕਾਜ਼ ਆਫ ਸੋ ਮਚ ਰਿਸਪੈਕਟ ਦੇ ਯੂਜ਼ ਟੂ ਵੋਕ ਸਲਾਈਟਲੀ ਬੈਕ, ਯੂਜ਼ ਟੂ ਕੀਪ ਦੈਮਸੈਲਵਜ਼ ਸਲਾਈਟਲੀ ਬੈਕ। ਐਂਡ ਗੁਰੂ ਅੰਗਦ ਦੇਵ ਜੀ ਸਮਾਈਲਡ, ਦਿਸ ਇਜ਼ ਆਜਾ ਮੂਰੇ, ਦਿਸ ਇਜ਼ ਡੋਂਟ ਵਰੀ, ਯੂਰ ਓਕੇ, ਵੋਕ ਬਿਸਾਈਡ ਮੀ। ਗੁਰੂ ਅਮਰਦਾਸ ਜੀ ਵੋਕਿੰਗ ਸੋ ਕੇਅਰਫੁਲੀ, ਸੋ ਕੌਨਸ਼ੀਅਸਲੀ, ਦਾ ਆਈ ਡੋਂਟ ਵਾਂਟ ਟੂ ਗੋ ਅਹੈਡ ਆਫ ਮਾਈ ਗੁਰੂ। ਕੀਪਿੰਗ ਦਿਸ ਇਨ ਮਾਇੰਡ, ਗੁਰੂ ਅਮਰਦਾਸ ਜੀ ਫੋਕਸਿੰਗ ਸੋ ਮਚ ਔਨ ਦੇ ਲੈਗਸ, ਦੈਟ ਦੇ ਲੈਗਸ ਡੋਂਟ ਗੋ ਇਨ ਫਰੰਟ ਆਫ ਗੁਰੂ ਅੰਗਦ ਦੇਵ ਜੀ, ਦੇ ਡਿਡਨਟ ਰੀਅਲਾਈਜ਼ ਦੈਟ ਦੇ ਆਰਮ ਇਜ਼ ਗੋਇੰਗ ਫਾਸਟ ਗੁਰੂ ਅੰਗਦ ਦੇਵ ਜੀ। ਅਪਾਨ ਰੀਅਲਾਈਜ਼ਿੰਗ ਦੈਟ ਮਾਈ ਆਰਮ ਇਜ਼ ਗੋਇੰਗ ਫਾਸਟ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਹੋਲਡਸ ਦੇ ਆਰਮ ਅਗੇਂਸਟ ਦੇ ਚੈਸਟ ਐਂਡ ਦੇ ਲੀਵ ਇਟ ਦੇਰ, ਐਂਡ ਦੇ ਜਸਟ ਸਟ੍ਰਾਈਡਿੰਗ ਵਿਦ ਵਨ ਆਰਮ, ਐਂਡ ਦੇ ਲੁਕਿੰਗ ਡਾਊਨ, ਦੇ ਕਰਸਿੰਗ ਦੈਮਸੈਲਵਜ਼। ਐਂਡ ਗੁਰੂ ਅੰਗਦ ਦੇਵ ਜੀ ਲੁਕਸ, ਦਿਸ ਇਜ਼ ਪੁਰਖਾ, ਆਪ ਜੀ ਕੀ ਕਰਦੇ ਹੋ? ਦਿਸ ਇਜ਼ ਵਾਟ ਆਰ ਯੂ ਡੂਇੰਗ? ਵਾਈ ਆਰ ਯੂ ਨਾਟ ਯੂਜ਼ਿੰਗ ਦ ਆਰਮ? ਦੇ ਸੈਡ ਆਈ ਡੋਂਟ ਵਾਂਟ ਦਿਸ ਆਰਮ ਐਨੀ ਮੋਰ, ਦੇ ਸੈਡ ਆਈ ਵਾਂਟ ਟੂ ਕੱਟ ਦਿਸ ਆਰਮ ਆਫ, ਦਿਸ ਆਰਮ ਇਜ਼ ਨਾਟ ਵਰਦੀ ਆਫ ਬਿਲੋਂਗਿੰਗ ਟੂ ਦਿਸ ਬੋਡੀ ਐਨੀ ਮੋਰ। ਐਂਡ ਗੁਰੂ ਅੰਗਦ ਦੇਵ ਜੀ ਸਿੰਘ, ਕਿਉਂ? ਦਿਸ ਇਜ਼ ਇਹ ਗਾਂ, ਇਹ ਬਾਂਹ ਗੁਰੂ ਦੀ ਚਾਲ ਤੋਂ ਬਾਹਰ ਹੋ ਗਈ ਪਾਤਸ਼ਾਹ। They said this arm didn't match the stride of the Guru. It went out of stride of the Guru. It went out of the chal, went out of the walk, went out of the pace of the Guru. I don't want it to be there anymore. What was they saying to us? Saying, oh mana, Guru Amar Das ji ne apan nu baan ni vartni chahi. They didn't want to use that one arm. But look how many times we go out of pace of the Guru. The Guru says, Sikha tu chooth na bol, but how many times in the day do we lie and we go out of pace from the Guru? Our chal becomes different from the Guru. Guru Amar Das Ji saying, Bhagta ki chal nirali, chala nirali, bhagta keri bikham marg chalana. And then this walk is difficult. Eh aukha ya ra, Guru de ra upar chalana. ਕਹਿੰਦੇ ਇਹ ਰਾਹ ਹੈ ਤਾਂ ਔਖਾ, ਪਰ ਜੇ ਇੱਕ ਵਾਰੀ ਤੂੰ ਤੁਰ ਕੇ ਤਾਂ ਵੇਖ, ਇਫ ਯੂ ਕਮ ਐਂਡ ਵੋਕ ਔਨ ਦ ਸੇਮ ਫੇਸ ਐਸ ਦ ਗੁਰੂ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਯੂ ਵਿਲ ਰੀਅਲਾਈਜ਼ ਵਾਟ ਟਰੂ ਬਲਿਸ ਇਜ਼, ਯੂ ਵਿਲ ਰੀਅਲਾਈਜ਼ ਵਾਟ ਟਰੂ ਬਲਿਸ ਇਜ਼। ਗੁਰੂ ਅਮਰਦਾਸ ਜੀ ਪਾਤਸ਼ਾਹ ਇਜ਼ ਰੀਅਲਾਈਜ਼ਿੰਗ, ਆਈ ਨਾਓ ਨੋ ਵਾਟ ਇਜ਼ ਬਲਿਸ ਅਪੋਨ ਲਿਵਿੰਗ ਵਿਦ ਗੁਰੂ ਅੰਗਦ ਦੇਵ ਜੀ ਪਾਤਸ਼ਾਹ। Guru Amar Das is inside, he's saying, Anand paya meri maaye, Sat Guru mein paya, Sat Gur ta paya, Sahaj Sethi, Man vajjiyan, Vaadaiyan, Vaadaiyan means, Art di khushi. When you're inside, it's filled with an immense amount of happiness. Guru Amar Das is saying, now I have met this Guru, my inside is filled with true khushi. Only the Guru can give this to us.
ਗੁਰਸਿੱਖ ਪਿਆਰਾ, ਆਜ ਟਾਈਮ ਵੈਨ ਔਨ 11ਵਾਂ ਸਾਲ ਹੋ ਗਿਆ, ਇਟਸ ਦ 11th ਈਅਰ. I'm going to have to cut back loads of things because time's nearly come to an end. The 11th year occurs. Guru Amar Das Ji Patshah is still doing seva. It's so difficult to even comprehend it in our head. Guru Amar Das Ji is now approaching roughly the age of about 72. And look what we've just gone through, their daily routine. They've now been doing it for 11 years, that same routine. First Gagar, bringing it from Biasa, and then Kapde Tone, Fair Kirtan Vich Baina, Fair Lakkad Leoni, Fair Onane, Dekh Lo Keho Jiya Seva Karniya, Pande Bartan Tone, Sab Kuch Karna, Mutthi Chapi Karni, 11 years have passed, Inna Berth Sareer Ho Gaya, Es Dene Jado Guru, Paasa Jado Ture, remember, Guru Angad Dev Ji hardly talks to them. Have never really embraced them apart from that first day when they went over to embrace them. Jappi ni pai. Par aj 11 saal takriban langhe han. Aj jado gaya na Guru Amar Das Ji, Gagar pari, they filled that Gagar up with water and they're coming back towards Khadur Sahib. As Guru Amar Das Ji is coming back today, aj meen bahut pa reha par. It's raining very hard today. Remember, it's completely dark. As they're going past the house of a julaha, as of a weaver, they're going past the house of a weaver, utthe unhane apni killi gaddi hui sigi. It was like a peg that they had nailed into the floor. Pyareo, bajorg umar. Remember, bird sarir, very old. And Guru Amar Das Ji stumble upon this peg. As Guru Amar Das Ji stumbled upon this peg, Guru Amar Das Ji, not once did they think, I need to save myself from getting hurt. All Guru Amar Das Ji could think about, I don't want this water to spill because my Guru is going to do shnan with this water. Guru Amar Das Ji da kevl dhyan us pani de vich. And Guru Amar Das Ji, pyareo, they made sure no water spilled. But Guru Amar Das Ji hurt themselves. They've fallen. Their clothes rip. A big noise occurred. Upon this noise from inside, husband and wife sleeping. And the husband says to the wife, sorry, ek kiya khadka hoya? And she says, don't worry about that noise. There's only one person that walks around at this time. It must be Amru. That Nithava Amru. Nithava means that has no place. He stays in his relative's house. He stays there for the langar. Because he can't be bothered to go and earn his own food. Upon hearing these words, Baba Amar Das Ji Patshah, filled with so much nimrata, never have they spoke out loud. But today, it's an attack they feel towards their guru. Because they've called him the Thama that you have no place, you have no one. And Guru Amar Das Ji aj bol pae. And Guru Amar Das Ji kende main ne thawa nahi. Kende main os guru de sharan vich aaya jera sare duniya da malik hai. Ta main ne thawa kaime ho gaya kamliye. Guru Amar Das Ji says, oh you kamli. Oh you crazy lady. How can you think that I am the Thama, I have no place. I've taken sanctuary in that Guru's Charan, that is the master of the world. How can you say that about my Guru? If somebody comes to that Guru, how can you have no place left? Upon saying these words, Guru Amar Das Ji continued to walk. And today when Guru Amar Das Ji Patshah get back, first time ever since 11 years they've been late today. Aaj deri hogi Guru Amar Das Ji Patshah nu. And when they get late, they're thinking, what is Guru Angad Dev Ji Patshah going to say to me? What is going to happen today? As Guru Amar Das Ji Patshah walks through the darbar today, Guru Angad Dev Ji Patshah aap uth ke aaye. Pyareo, Guru Angad Dev Ji aap aaj uth ke, Guru Angad Dev Ji runs towards Guru Amar Das Ji.
ਆਂਦੇ ਹੱਗ ਗੁਰੂ ਅਮਰਦਾਸ ਜੀ ਗਲੇ ਵਿੱਚ ਲੈ ਲਿਆ, ਜੱਫੀ ਘੁੱਟ ਕੇ ਪਾ ਲਈ ਗੁਰੂ ਅਮਰਦਾਸ ਜੀ ਸਿਸ ਕਹਿੰਦੇ ਅੱਜ ਕਿਉਂ, ਵਾਈ ਟੂਡੇ, ਦਿਸ ਇਜ਼ ਅ ਬਿਨ ਔਨ ਟਾਈਮ ਐਵਰੀ ਡੇ, ਐਂਡ ਟੂਡੇ ਆਈ ਮੇਕ ਅ ਮਿਸਟੇਕ, ਐਂਡ ਟੂਡੇ ਆਈ ਕਮ ਲੇਟ, ਵਾਟ ਇਜ਼ ਇਟ ਆਈਵ ਡਨ ਸੋ ਡਿਫਰੈਂਟ ਟੂਡੇ ਮਹਾਰਾਜ। ਗੁਰੂ ਅੰਗਦ ਦੇਵ ਜੀ ਸਿਸ ਕਹਿੰਦੇ ਅੱਜ ਤੂੰ ਕਹਿੰਦੇ ਡਿੱਗ ਪਿਆ। ਗੁਰੂ ਅਮਰਦਾਸ ਜੀ ਥਿੰਕਿੰਗ ਹਾਊ ਡਿਜ਼ ਗੁਰੂ ਅੰਗਦ ਦੇਵ ਜੀ ਨੋ ਆ ਫੈਲੋ ਓਵਰ ਟੂਡੇ, ਕਹਿੰਦੇ ਇਸ ਦਰਬਾਰ ਵਿੱਚ ਕਹਿੰਦੇ ਅਸੀਂ ਡਿੱਗਿਆ ਨੂੰ ਹੀ ਕਹਿੰਦੇ ਗਲੇ ਲਾਉਂਦੇ ਹਾਂ, ਕਹਿੰਦੇ ਟੂਡੇ ਅਮਰਦਾਸ, ਕਹਿੰਦੇ ਟੂਡੇ ਯੂ ਹੈਵ ਟਰੂਲੀ ਫੋਲਨ ਫਰੋਮ ਇਨਸਾਈਡ, ਦੇਰ ਇਜ਼ ਨਥਿੰਗ ਲੈਫਟ ਆਫ ਯੂ ਇਨਸਾਈਡ, ਦੇਰ ਇਜ਼ ਨੋ ਹਾਊਮੇ ਲੈਫਟ, ਤੂੰ ਕਿਵੇਂ ਉੱਥੇ ਬਾਹਰ ਨਹੀਂ ਡਿੱਗਿਆ, ਤੂੰ ਅੱਜ ਪੂਰਨ ਤੌਰ ਤੋਂ ਅੰਦਰ ਡਿੱਗ ਪਿਆ। ਯੂ ਥਿੰਕ ਯੂ ਓਨਲੀ ਫੈਲ ਫਿਜ਼ੀਕਲੀ, ਨੋ, ਬਟ ਯੂ ਹੋਲ ਕੰਪਲੀਟ ਇਨਸਾਈਡ ਇਜ਼ ਕੰਪਲੀਟਲੀ ਫੋਲਨ, ਯੂ ਹੈਵ ਲੈਫਟ ਨਥਿੰਗ ਇਨਸਾਈਡ ਨਾਓ ਆਫ ਯੋਰ ਸੈਲਫ, ਯੂ ਹੈਵ ਕੰਪਲੀਟਲੀ ਮਰਜਡ ਯੋਰ ਸੈਲਫ ਇਨਸਾਈਡ ਆਫ ਮੀ। ਗੁਰੂ ਅਮਰਦਾਸ ਜੀ ਫਿਲਡ ਵਿਦ ਬੈਰਾਗ, ਗੁਰੂ ਅਮਰਦਾਸ ਜੀ ਸਿੰਘ ਨਹੀਂ ਮਹਾਰਾਜ ਮੈਨੂੰ ਸੇਵਾਦਾਰ ਰਹਿਣ ਦੋ, ਲੀਵ ਮੀ ਐਜ਼ ਅ ਸੇਵਨ, ਐਂਡ ਐਜ਼ ਦੇ ਆਰ ਸੇਇੰਗ ਦਿਸ ਦੇ ਟੇਕਿੰਗ ਸਟੈਪਸ ਬੈਕ ਐਂਡ ਦੇ ਆਰ ਵਾਕਿੰਗ ਬੈਕ, ਐਂਡ ਦਿਸ ਇਜ਼ ਪਲੀਜ਼ ਡੋਨਟ ਡੂ ਦਿਸ ਟੂ ਮੀ। Guru Angad Dev Ji has now seen that my sons are filled with irkha, they are filled with jealousy, and they knew now it's time to go and send Guru Amar Das Ji to go and place ek hor, tusi jaake shehar basao, Goindwal Sahib, they sent Guru Amar Das Ji to. Ek sikh sega oda naam kai itihaskar ne likhya aya Gonda, kaiya ne likhya aya Goinda. He came and gave this jagah to Maharaj, as we know today as Goindwal Sahib. Guru Angad Dev Ji Padshah sent Guru Amar Das Ji themselves to go and build this area up. I'm actually not going to probably get to finish because there's still quite a way left from Guru Angad Dev Ji going to Goindwal Sahib and coming back and getting Gurgaddi. And I'm not going to do justice to it if I try and rush it. I'm actually put it in today, I'll probably make a mess of it. So the history is so beautiful, I mean, it shouldn't be rushed, I believe. Okay, so Maharaj does kirpa that when I'm back the following week, I'll try and then actually finish off the couple of sakhiyan when Maharaj actually got the Gurgaddi, because that's what we're actually doing. And then what happened upon Guru Amar Das Ji getting the Gurgaddi, and when they left and went back to Basarke, and the jealousy and the irkha that took place between the two sons of Guru Angad Dev Ji by Datu Ji, by Dasu Ji. And we'll try and spend about 15 minutes on that and then start Guru Ram Das Ji Padshah. So if we're going to finish off with 5 minutes with some Simran, and if Benji actually wants to share any words with you. Vaheguru Ji Ka Khalsa, Vaheguru Ji Ki Fateh.

ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁਬਦਾ ਪੱਥਰ ਲੀਜ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਿਆ ਕਰੋ ਕਿਚ ਮਿਹਰ ਉਪਾਵੋ, ਡੁਬਦੇ ਪੱਥਰ ਤਾਰੇ। ਬਲਹਾਰੀ ਗੁਰ ਆਪਣੇ ਦਿਵਹਾਰੀ ਸਤਵਾਰ, ਜਨਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਆਓ ਇਕਾਗਰ ਚਿਤ ਹੋ ਕਰਕੇ ਰਲ ਮਿਲ ਕੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਸਭਨਾਂ ਨੇ ਅਸੀਸ ਬਖਸ਼ਣ ਬਖਸ਼ੋ ਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਪਿਆਰੇ, ਫਸਟ ਆਫ ਆਲ ਲੈਟਸ ਲੁੱਕ ਐਟ ਦ ਫੈਮਿਲੀ ਆਫ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਆਪਣੇ ਛੇਵੇਂ ਪਾਤਸ਼ਾਹ ਦਾ ਪਰਿਵਾਰ। ਛੇਵੇਂ ਪਾਤਸ਼ਾਹ ਹੈਜ਼ ਸਿਕਸ ਚਿਲਡਰਨ। ਦ ਐਲਡੈਸਟ ਚਾਈਲਡ ਵੇ ਹੂਜ਼ ਹਾਊਸ ਗੁਰੂ ਹਰਰਾਇ ਪਾਤਸ਼ਾਹ ਇਜ਼ ਗੋਇੰਗ ਟੂ ਬੀ ਬੋਰਨ ਟੂ। ਦ ਐਲਡੈਸਟ ਚਾਈਲਡ ਆਫ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਇਜ਼ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਇਜ਼ ਦ ਫਸਟ ਚਾਈਲਡ ਆਫ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਐਂਡ ਦੇ ਮਦਰ ਬੀਂਗ ਮਾਤਾ ਦਾਮੋਦਰੀ ਜੀ। ਦ ਸੈਕਿੰਡ ਚਾਈਲਡ that came into the house of Guru Hargobind Sahib Ji Pacho's mother was Bibi Veero Ji. And then after Bibi Veero Ji came Baba Suraj Mal. After Baba Suraj Mal came Baba Ani Rai. After Baba Ani Rai came Baba Atal Rai. And then the sixth child of Guru Hargobind Sahib Patsha, the youngest child, is Guru Tegh Bahadur Ji Maharaj. So Guru Tegh Bahadur Ji Maharaj is the youngest child of Sheme Pacha, so the eldest brother is Baba Gurditta Ji. Baba Gurditta Ji is who? Tan Tan Pita. If you look at Guru Sahib Ji's Bani here, that Baba Gurditta Ji is that father who is blessed. Guru Sahib is saying Tan Tan Pita. Why? Because it is Guru Baba Gurditta Ji's house that Guru Hargobind Pachha came to. So there's six children that Guru Hargobind Sahib Ji has. And then Guru Sahib says, Saat Tarti Pai Hariyavali Jithai Mera Satgur Baitha Aaye. That place, Jithai Guru Aake Baith Janda Hai, where our Guru comes and steps, puts their charan on that place, O Tarti Hariyavali Ho Jandiya. Hariyavali meaning, it becomes completely green and blossoms. So which dharti are we now going to focus and look at today? Guru Hargobind Sahib Patshah, they are looking around at the times and what is happening. Amritsar is becoming a very popular place. And Guru Sahib knows now they can look far ahead that people are going to start to think about maybe even doing a halla, attacking this Pavan Pitr place of Amritsar di Dharti. So Guru Sahib starts to think that we need to now start to spread ourselves a little bit. And we need to maybe make some places where other places as well where we can go out and do prachar from. Not only this, Guru Hargobind Sahib Ji Patshah thought that jithe jithe apne pehle Guru Sahiban gaye ne, wherever Guru Nanak Patshah, the other Gurus have been, let us now go and start to establish these places. And as Guru Sahib starts to travel out from Amritsar Sahib, there's a Raja called Raja Tara Chand. Raja Tara Chand, he was one of the princes that Guru Hargobind Sahib Ji helped to escape from the Gwalior prison. When there was the 52 princes that were imprisoned in Gwalior, he was one of the princes in there whose name was Tara Chand. He did Bainti to Sheme Pacha. He says, Maharaj, I want to give you some land from the area that I am from, the Pahad, because Pahad

ਮੈਂ ਮੂਰਖ ਕਿਛ ਦੀਜੈ ਪਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪਰਣਵਤ ਨਾਨਕ ਸੁਣ ਮੇਰੇ ਸਾਹਿਬਾ।

ਕਹਿੰਦੇ ਮੇਰੀ ਮਾਂ ਨੂੰ ਕਹਿੰਦੇ 25 ਸਾਲ ਹੋ ਗਏ ਨੇ ਗੁਜਰੀ ਨੂੰ, ਇਟਸ ਬੀਨ 25 ਇਅਰਸ, ਆਈ ਹੈਵ ਨਾਟ ਟੇਸਟਡ ਦ ਪ੍ਰਸ਼ਾਦਾ, ਦੈਟ ਲਵ ਐਂਡ ਡਿਵੋਸ਼ਨ ਐਂਡ ਦੈਟ ਕੰਪੈਸ਼ਨ ਫਰੋਮ ਅ ਮਦਰਸ ਹੈਂਡ ਦੈਟ ਗੋਜ਼ ਇਨਟੂ ਫੂਡ, ਆਈ ਹੈਵ ਨਾਟ ਹੈਡ ਦਿਸ ਟੇਸਟ ਫੋਰ 25 ਇਅਰਸ, ਆਈ ਕੈਨ ਟੇਸਟ ਮਾਈ ਮਦਰ ਇਨ ਦਿਸ ਫੂਡ, ਐਂਡ ਹੀ ਸਿਟਿੰਗ ਦੇਅਰ ਕ੍ਰਾਇੰਗ. ਗੁਰਸਿੱਖ ਪਿਆਰੋ, ਅੱਜ ਵੀ ਵੀ ਆਲ ਗੋ ਆਊਟ ਰਨਿੰਗ ਟੂ ਸੋ ਮੈਨੀ ਟੇਕ ਅਵੇਜ਼, ਬਟ ਯਾਦ ਰੱਖਿਓ ਜੇ ਕਿਤੇ ਮਾਂ ਦਾ ਪ੍ਰਸ਼ਾਦਾ ਨਾ ਮਿਲਿਆ ਉਹ ਵੀ ਇੱਕ ਦਿਨ ਯਾਦ ਆਊਗਾ. Because the compassion that goes into that food when a mother is making it for a child, you can realize that today as well. Khair kur sik pyaryo, I was going to say, you won't get the same taste. I was just going to say to the things from your wife that you'll get from your mother. Khair kur sik pyaryo. Guru Gobind Singh ji kehne lage, kehne maa sholiyan, sholay ta puriyan khalao. And she brings it out. Othe hai. ਸ਼ੱਕ ਕੇ ਤਾਂ ਬਾਲਾ ਪ੍ਰੀਤਮ ਅੱਜ ਜਦੋਂ ਘਰ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੋਜ਼ ਬੈਕ ਹੋਮ ਟੂਡੇ, ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਲਾਲ ਜੀ ਅੱਜ ਬੜੀ ਦੇਰ ਕਰ ਦਿੱਤੀ, ਅੱਜ ਤਾਂ ਰਹਿ ਰਸਤਾ ਸਮਾਂ ਵੀ ਕਹਿੰਦੇ ਲੇਟ ਹੋ ਗਿਆ. ਗੁਰਸਿੱਖ ਪਿਆਰਿਓ, ਤਾਂ ਅੰਟਿਲ ਅਪ ਅੰਟਿਲ ਟੂਡੇ ਦੇ ਸੇ ਇਨ ਪਟਨਾ ਸਾਹਿਬ ਰਹਿ ਰਸ ਸਾਹਿਬ ਇਜ਼ ਡਨ ਅਕੋਰਡਿੰਗ ਟੂ ਦੈਟ ਟਾਈਮ ਵਨ ਬਾਲਾ ਪ੍ਰੀਤਮ ਰਿਟਰਨਡ ਬੈਕ ਹੋਮ ਅਕੋਰਡਿੰਗ ਟੂ ਦੈਟ ਟਾਈਮ. ਜਦੋਂ ਚਾਰ ਪਹਿਰ ਜਦੋਂ ਦਿਨ ਦਾ ਜਦੋਂ ਲੰਘਦਾ ਭਾਵ ਜਦੋਂ 6 ਵਜੇ ਤੋਂ ਬਾਅਦ ਜਦੋਂ ਸਮਾਂ ਲੰਘਦਾ ਤਾਂ ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਲਾਲ ਜੀ ਅੱਜ ਕਿੱਧਰ ਗਏ ਸਨ, ਵਾਟ ਡਿਡ ਯੂ ਗੋ ਔਨ ਟੂ ਟੂਡੇ? ਕਹਿੰਦੇ ਮਾਤਾ ਜੀ ਕਹਿੰਦੇ ਅੱਜ ਇੱਕ ਮੈਂ ਇੱਕ ਹੋਰ ਮਾਂ ਬਣਾ ਕੇ ਆਇਆ ਅੱਜ. ਕਹਿੰਦੇ ਆਈ ਵੈਂਟ ਐਂਡ ਮੇਡ ਅਨਦਰ ਮਦਰ ਟੂਡੇ. ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਇੱਕ ਹੋਰ ਮਾਂ ਤੂੰ ਬਣਾਇਆ, ਉਹ ਕਿਵੇਂ? ਕਹਿੰਦੇ ਦੋ ਮਾਵਾਂ ਕਿਵੇਂ ਹੋ ਸਕਦੀਆਂ, ਹਾਊ ਕੈਨ ਯੂ ਹੈਵ ਟੂ ਮਦਰਸ? ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ 5 ਸਾਲ ਦੀ ਉਮਰ ਵਿੱਚ ਕਹਿੰਦੇ ਜਸਟ ਲਾਈਕ ਆਈਵ ਗਾਟ 2 ਆਈਜ਼ ਬਟ ਆਈ ਹੈਵ 1 ਵਿਜ਼ਨ, ਆਈ ਵਿਲ ਹੈਵ 2 ਮਦਰਸ ਬਟ 1 ਸਨ. ਐਂਡ ਸ਼ੀ ਸੇਜ਼, ਹਾਊ ਵਿਲ ਯੂ ਪਲੇ ਇਨ ਦ ਲੈਪਸ ਆਫ 2 ਮਦਰਸ? ਗੁਰੂ ਗੋਬਿੰਦ ਸਿੰਘ ਜੀ ਸੈਡ, ਹੈਵ ਯੂ ਐਵਰ ਸੀਨ ਪੂਰਨਮਾਸ਼ੀ ਵਨ ਦ ਮੂਨ ਕਮਸ ਆਊਟ? ਗੁਰੂ ਗੋਬਿੰਦ ਸਿੰਘ ਜੀ ਸੈਡ, ਜਸਟ ਲਾਈਕ ਦ ਮੂਨ ਕਮਸ ਆਊਟ ਔਨ ਪੂਰਨਮਾਸ਼ੀ, ਦੇ ਆਰ 2 ਸੈਟਸ ਆਫ ਪੌਂਡਸ, ਬਟ ਯੂ ਕੈਨ ਸੀ ਦ ਰਿਫਲੈਕਸ਼ਨ ਆਫ ਦ ਮੂਨ ਇਨ ਬੋਥ ਪੌਂਡਸ. The moon sits in the laps of both ponds, just like this Gobind Rai will play in the laps of both mothers. Such was Gobind Rai. Gursikh Pyare, we will continue the journey from next week and we will get to the Gurgaddi. So, khair, itniyak bentiya parban karniya, ek nahi par anek ka hi galtiyan ho gaya hon gaya, anjaan bacha samjh ke maaf kar dena. ਗੁਰਸਿੱਖ ਪਿਆਰ ਆਓ ਰਲ ਮਿਲ ਕੇ ਉਹੀ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗੱਜ ਵੱਜ ਕੇ ਬੁਲਾਉਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ

ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖ ਹੋ ਸਰਮਾ। ਸੋ ਆਓ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦਾ ਸਾਂਝ ਪਾਈਏ, ਰਲ ਮਿਲ ਕੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਦੀਵਾਨ ਅੰਦਰ ਸਤਿਗੁਰੂ ਜੀ ਕਰੀਬ ਨਿਵਾਜ਼,

ਸਾਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਕਰਾਂ ਕੀ ਦੇ ਸ਼ਬਦ ਗੁਰੂ ਅਤੇ ਪਾਵਨ ਪਵਿੱਤਰ ਚੰਨਾਂ ਵਿੱਚ ਧਿਆਨ ਜੋੜ ਕੇ ਮਨਾਂ ਨੂੰ ਇਕਾਗਰ ਕਰਕੇ ਰਲ ਮਿਲ ਕੇ ਕਲਗੀ ਧਰ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦ ਗੁਰੂ ਸਾਹਿਬ ਜੀ ਮਹਾਨ ਬਖਸ਼ਿਸ਼ ਦੇ ਬਲੈਸਡ ਅਸ ਵਿਦ ਦਿਸ ਸਮਾ ਐਂਡ ਵੀ ਬੀਨ ਗੋਇੰਗ ਥਰੂ ਨਾਓ ਦਿਸ ਇਜ਼ ਦ ਐਕਚੁਅਲ 13th ਵੀਕ ਈਵਨ ਦੋ ਇਟ ਵਾਸ ਅ 12-week ਪ੍ਰੋਗਰਾਮ ਦੈਟ ਗੁਰੂ ਸਾਹਿਬ ਜੀ ਡਿਡ ਕਿਰਪਾ ਦੈਟ ਇਫ ਬਾਈ ਜਗਰਾਜ ਸਿੰਘ ਜੀ ਵਾਸ ਬਲੈਸਡ with giving with this charity the name of everything 13 sab kech tera main nahi prab sab kech tera that nothing belongs to me oh wahiguru ji everything is yours the maharaj ne kripa karke so es da vi es katha da vi 13 hafte maharaj ne kar ditte why ke maharaj ji is keeping us intact ke kite sada

ਮੁਕਤਸਰ ਦੇ ਜੰਗ ਤੋਂ ਅਖੀਰਲੀ ਜੰਗ ਤੋਂ ਵਿਹਲੇ ਹੋ ਕੇ ਵੀ ਗਾਂ ਤੁਰੇ ਨੇ ਮਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਹੈਵ ਲੈਫਟ ਮੁਕਤਸਰ ਐਂਡ ਨਾਓ ਹੈਵ ਸਟਾਰਟਡ ਟੂ ਟਰੈਵਲ। ਮਹਾਰਾਜ ਜੀ ਨਾਓ ਰੀਚ ਅ ਪਲੇਸ ਕੋਲਡ ਸਾਬੋ ਕੀ ਤਲਵੰਡੀ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਆ ਕੇ ਇੱਥੇ ਆ ਕੇ ਮਹਾਰਾਜ ਜੀ ਨੇ ਕਮਰ ਕੱਸਾ ਖੋਲ੍ਹਿਆ। ਮਹਾਰਾਜ ਜੀ ਉਪਫੰਡ ਦੇ ਕਮਰ ਕੱਸਾ ਨਾਓ ਇੱਥੇ ਆ ਕੇ ਮਹਾਰਾਜ ਜੀ ਨੇ ਦਮ ਲਿਆ, ਸਾਹ ਲਿਆ। ਮਹਾਰਾਜ ਜੀ ਹੈ ਹੈਵ ਖੇਮ ਐਂਡ ਰਿਲੈਕਸਡ। ਇੱਥੇ ਇਹਦਾ ਨਾਮ ਵੀ ਤਾਂ ਹੀ ਫਿਰ ਦਮਦਮਾ ਸਾਹਿਬ ਪੈ ਗਿਆ ਕਿ ਜਿੱਥੇ ਆ ਕੇ ਮਹਾਰਾਜ ਨੇ ਦਮ ਲਿਆ। ਦਮ ਮੀਨਸ ਬ੍ਰੈਥ। ਵੀ ਮਹਾਰਾਜ ਜੀ ਖੇਮ ਐਂਡ ਰੈਸਟਿਡ। ਸੋ ਦੈਟਸ ਵਾਈ ਨਾਓ ਇਟਸ ਵਨ ਆਫ ਪੰਜਾਂ ਤਖਤਾਂ ਵਿੱਚੋਂ ਇਹ ਸਾਡਾ ਇੱਕ ਤਖਤ ਆ। ਸੋ ਮਹਾਰਾਜ ਜੀ ਇੱਥੇ ਆਏ ਨੇ। ਸੋ ਖੈਰ ਦਾ ਸਮਾਂ ਖੇਮ ਮਹਾਰਾਜ ਜੀ ਨਾਓ ਦੇਵ ਗਨ ਥਰੂ 14 ਬੈਲਸ ਇਨ ਦੇਅਰ ਲਾਈਫ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 14 ਬੈਲਸ, 14 ਜੰਗਾਂ ਲੜੀਆਂ ਮਹਾਰਾਜ ਨੇ। ਮਹਾਰਾਜ ਜੀ ਉਮਰ ਨਾਓ ਇਜ਼ ਅਬਾਊਟ 40 ਈਅਰਸ ਓਲਡ। 40 ਸਾਲ ਦੀ ਉਮਰ ਵਿੱਚ 14 ਜੰਗਾਂ ਲੜੀਆਂ। ਬਟ ਨਾਓ ਦੇਵ ਕਮ ਟੂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਮਹਾਰਾਜ ਜੀ ਨੇ ਕਿਹਾ ਸਿੱਖਾਂ ਨੂੰ, ਉਹ ਸਿੱਖੋ ਕਹਿੰਦੇ ਗਾਓ ਟੂ ਧੀਰਮਾਲ, ਗਾਓ ਟੂ ਕਰਤਾਰਪੁਰ ਸਾਹਿਬ ਅੰਗੈ ਦੇ ਸਰੂਪ ਆਫ ਸ੍ਰੀ ਆਦਿ ਗ੍ਰੰਥ ਸਾਹਿਬ ਜੀ। ਜਿਹੜਾ ਗ੍ਰੰਥ ਭਾਈ ਗੁਰਦਾਸ ਜੀ ਨੇ ਲਿਖਿਆ ਦੈਟ ਵੀਵ ਗੋਨ ਥਰੂ ਇਨ ਦ ਲਾਸਟ 2 ਸੈਸ਼ਨਸ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੈਵ ਸੈਂਟ ਦ ਸੀਕਸ ਟੂ ਗੋ ਐਂਡ ਗੈਟ ਸ੍ਰੀ ਆਦਿ ਗ੍ਰੰਥ ਸਾਹਿਬ। ਬਟ ਗੁਰਸਿੱਖ ਪਿਆਰੋ, ਵੈਨ ਦੇ ਰੀਚਡ ਦੇ, ਧੀਰਮਾਲ ਰਿਫਿਊਜ਼ ਟੂ ਗਿਵ ਦੈਟ ਗ੍ਰੰਥ। ਐਂਡ ਹੀ ਸੈਡ, ਸਮਾਂ ਉੱਥੇ ਉਹਨੇ ਤਾਨਾ ਮਾਰਿਆ। ਐਂਡ ਹੀ ਸੈਡ, ਇਫ ਯੋਰ ਗੁਰੂ ਇਜ਼ ਕੰਪਲੀਟ ਐਂਡ ਪੂਰਾ, ਵਾਈ ਡੋਂਟ ਯੂ ਟੈਲ ਹਿਮ ਟੂ ਰਿਸਾਈਟ ਦ ਬਾਣੀ ਹਿਮਸੈਲਫ। ਜਦੋਂ ਸਿੱਖਾਂ ਨੇ ਆ ਕੇ ਪਿਆਰਿਓ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੂੰ ਇਹ ਗੱਲ ਦੱਸਣਾ ਕੀਤੀ, ਐਂਡ ਸਿੱਖ ਸੈਡ ਓ ਮਹਾਰਾਜ, ਦੇ ਸੈਡ ਦੈਟ ਦਿਸ ਇਜ਼ ਵਾਟ ਧੀਰਮਾਲ ਸੈਡ। ਐਂਡ ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜ ਨੇ ਉੱਥੇ ਫਿਰ ਸਿੱਖਾਂ ਦੀ ਸ਼ਰਧਾ ਰੱਖੀ ਮਹਾਰਾਜ ਨੇ, ਟੂ ਕੀਪ ਹੋਲਡ ਆਫ ਦ ਫੇਥ ਆਫ ਦ ਸਿੱਖਸ। ਮਹਾਰਾਜ ਨੇ ਉੱਥੇ ਫਿਰ ਬਾਣੀ ਉਚਾਰੀ, ਦ ਕੰਪਲੀਟ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦ ਫੋਰਮ ਦੈਟ ਵੀ ਡੂ ਮੱਥਾ ਟੇਕ ਟੂ ਨਾਓ ਟੂਡੇ। ਈਵਨ ਇਨ ਦਰਬਾਰ ਸਾਹਿਬ ਡਾਊਨ ਸਟੇਜ, ਦੈਟ ਫੋਰਮ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੈਟ ਵੀ ਡੂ ਮੱਥਾ ਟੇਕ ਟੂ, ਦੈਟ ਇਜ਼ ਦ ਫੋਰਮ ਦੈਟ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਦੇ ਵਿੱਚ ਇਨ 9 ਮੰਥਸ। ਕਹਿੰਦੇ ਨੇ ਇਤਿਹਾਸ ਆਪਣਾ ਆਮ ਕਰਕੇ ਇਤਿਹਾਸ ਲਿਖਦਾ ਆ ਕਿ 9 ਮਹੀਨਿਆਂ ਵਿੱਚ, 9 ਦਿਨਾਂ ਵਿੱਚ, 9 ਘੰਟਿਆਂ ਵਿੱਚ, ਦੈਟਸ ਵਾਈ ਆਵਰ ਇਤਿਹਾਸ ਰਾਈਟਸ ਦੈਟ ਮਹਾਰਾਜ ਜੀ ਟੁੱਕ 9 ਮੰਥਸ ਟੂ ਰਾਈਟ ਦਿਸ ਰੂਪ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੈਟ ਵੀ ਡੂ ਮੱਥਾ ਟੇਕ ਟੂ ਟੂਡੇ। ਆਪ ਕੰਠੋ ਉਚਾਰੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਦ ਮੇਨ ਲਿਖਾਰੀ, ਸੋ ਦ ਫਸਟ ਰਾਈਟਰ, ਦ ਮੇਨ ਲਿਖਾਰੀ ਵਾਜ਼ ਭਾਈ ਮਨੀ ਸਿੰਘ ਜੀ। ਦ ਸਹਾਇਤਾ ਲਿਖਾਰੀ ਵਾਜ਼ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਬੈਕ ਫਰੋਮ ਦੇ ਪਿੰਡ, ਬਿਕੋਜ਼ ਦੇ ਹੈਡ ਬੀਨ ਸੈਂਟ ਬੈਕ ਟੂ ਦੇ ਪਿੰਡ, ਬਿਕੋਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਿਊ ਦੈਟ ਇਹਨਾਂ ਤੋਂ ਇਹ ਸੇਵਾ ਲੈਣੀ ਆ ਸਮਾਂ ਆਉਣ ਤੇ। ਸੋ ਬਾਬਾ ਦੀਪ ਸਿੰਘ ਜੀ ਕੇਮ ਬੈਕ ਫਰੋਮ ਦੇ ਵਿਲੇਜ ਇਜ਼ ਵੈਲ, ਬਿਕੋਜ਼ ਦੇ ਵਾਜ਼ਨਟ ਅਰਾਊਂਡ ਡਿਊਰਿੰਗ ਦ ਬੈਟਲਸ ਆਨੰਦਪੁਰ ਸਾਹਿਬ ਦੇ, ਜਦੋਂ ਦ ਬੈਟਲਸ ਦੈਟ ਟੁੱਕ ਪਲੇਸ ਆਫ ਚਮਕੌਰ ਗੜੀ ਇਨ ਆਨੰਦਪੁਰ ਸਾਹਿਬ, ਬਾਬਾ ਦੀਪ ਸਿੰਘ ਜੀ ਵਾਜ਼ਨਟ ਦੇ। ਪਰ ਇੱਥੇ ਫਿਰ ਵਾਪਸ ਬੁਲਾਇਆ ਗਿਆ ਆ। ਸੋ ਸਹਾਇਤਾ ਲੇਖਕ ਵਾਜ਼ ਬਾਬਾ ਦੀਪ ਸਿੰਘ ਜੀ। ਐਂਡ ਇਫ ਯੂ ਥਿੰਕ ਅਬਾਊਟ ਇਟ, ਗੁਰਸਿੱਖ ਪਿਆਰਿਓ, ਦੈਟ ਸਰੂਪ ਦਾ ਭਾਈ ਮਨੀ ਸਿੰਘ ਜੀ ਵਾਜ਼ ਰਾਇੰਗ, ਇਟਸ ਅ ਲੜੀਵਾਰ ਸਰੂਪ ਵਿਦਆਊਟ ਐਨੀ ਸਟੋਪਸ ਐਂਡ ਪੋਜ਼ਿਸ, ਵਿਦਆਊਟ ਐਨੀ ਬ੍ਰੇਕਸ। ਸੋ ਇਟਸ ਅ ਕੰਟੀਨਿਊਸ ਰਾਇੰਗ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਣੀ। ਐਂਡ ਮੋਸਟ ਆਫ ਆਵਰ ਹਿਸਟਰੀ ਰਾਈਟਸ ਦੈਟ ਦੇਰ ਵਾਜ਼ 48 ਸਿੱਖਸ ਆਲ ਟੁਗੇਦਰ, ਦੇਰ ਵਾਜ਼ 48 ਸਿੱਖਸ ਅਮੰਗਸਟ ਦੈਮ। ਕਹਿੰਦੇ ਜਦੋਂ 9 ਮਹੀਨੇ ਜਦੋਂ ਪੂਰੇ ਹੋਏ, ਇਮੈਜਿਨ ਦੈਟ ਸਮਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਬਾਣੀ ਉਚਾਰਦੇ ਨੇ, ਦੈਟ ਸੇਮ ਵਰਡ ਫੋਰ ਵਰਡ ਦੈਟ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ, ਦੈਟ ਸੇਮ ਬਾਣੀ ਦਾ ਖੇਮ ਫਰੋਮ ਦ ਪਾਵਨ ਪਵਿੱਤਰ ਮੁੱਖ ਆਫ ਗੁਰੂ ਅੰਗਦ ਦੇਵ ਜੀ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਸੇਇੰਗ ਹੈ, ਐਂਡ ਦੇ ਸੇਇੰਗ ਦੋ ਸੇਮ ਵਰਡਸ ਵਿਦਆਊਟ ਲੁਕਿੰਗ ਐਟ ਐਨੀਥਿੰਗ, ਐਂਡ ਦਿਸ ਜਸਟ ਪ੍ਰੂਵਸ ਇਟਸ ਦ ਸੇਮ ਜੋਤ। ਜੋਤ ਉਹਾ ਜੁਗਤ ਸਾਈਂ ਸੇ ਕਾਇਆ, ਫੇਰ ਪਲਟੀ ਹੈ, ਦੈਟ ਜੋਤ ਇਜ਼ ਦ ਸੇਮ, ਇਟ ਵਾਜ਼ ਓਨਲੀ ਦ ਆਊਟ ਵਿਦ ਕਲੋਥਸ, ਕਲੋਥਸ ਮੀਨਿੰਗ ਦ ਬੋਡੀ ਦੈਟ ਹੈਡ ਚੇਂਜਡ, ਬਟ ਦ ਜੋਤ ਵਾਜ਼ ਦ ਸੇਮ, ਬਿਕੋਜ਼ ਗੁਰੂ ਗੋਬਿੰਦ ਸਿੰਘ ਜੀ ਨਿਊ ਐਗਜੈਕਟਲੀ ਦੈਟ ਇਨ ਮਾਈ ਫਸਟ ਜਾਮਾ ਵੈਨ ਆਈ ਵਾਜ਼ ਇਨ ਦ ਕਲੋਥਸ ਆਫ ਗੁਰੂ ਨਾਨਕ ਪਾਤਸ਼ਾਹ, ਦਿਸ ਇਜ਼ ਵਾਟ ਆਈ ਸੈਡ, ਵੈਨ ਆਈ ਵਾਜ਼ ਇਨ ਦ ਕਲੋਥਸ ਆਫ ਗੁਰੂ ਅੰਗਦ ਦੇਵ ਜੀ ਪਾਤਸ਼ਾਹ, ਦਿਸ ਇਜ਼ ਵਾਟ ਆਈ ਸੈਡ, ਇਟਸ ਦ ਸੇਮ ਜੋਤ ਦੈਟ ਗੁਰੂ ਨਾਨਕ ਪਾਤਸ਼ਾਹ ਸੇ ਇਨ ਦੇ ਨਾਓ is right in this. And then Guru Gobind Singh Ji Maharaj Ji aap arth karde san, they would go through the translation themselves, and there was so much anand within the sangat, Guru Sikh Pyareo, that they say that towards the end of the katha, towards the end of writing this Gurbani down, the Sikh started to become liberated. De mukt jano kende ya,

So this third form of Guru Gobind Singh Ji Patshah, that Guru Gobind Singh Ji Patshah has brought forward, this third form is actually what this week is about. But soon as Guru Sikh Pyaru, we hear this word. Soon as we hear the word Khalsa Panth, soon as we hear the word Singh, we start thinking Guru Gobind Singh Ji Patshah. Soon as we hear these words Khalsa, we hear the word Singh and we start to think, straight away our mind goes to 1699, that summer of Khande Bate Da Amrit. But Guru Sikh Pyareo, this word Singh was used by Pai Gurdas Ji. Pai Gurdas Ji saying, there is a Singh that has come now upon this world, that came upon this world, Pai Gurdas Ji saying. He said, this Singh was roaring so much without any fear. This is, people couldn't endure this roar anymore. This is, whoever would come and they had sins inside, they said their sins would start to rattle and they would start to run away. Who is Pai Gurdas Ji talking about? Pai Gurdas Ji can they sing bukke mir gavali panni jaye na teer throwa. Pai Gurdas Ji can they sing bukke, sing meaning lion. Pai Gurdas Ji says a lion came upon this world and he roared so much. Kande jere jhoothe san na, kande oh tek nahi sake. Those people that had pehrawa from outside, they were looking religious from the outside, from inside they were full of sins. They said that such a lion came, sach ki bani nanak aakhe, sach sunai si sach ki bela. This guru came, and Guru Nanak Patsha says in their own words, it says that sach ki bani, this is, I speak now the word of truth. The words of truth I speak, Guru Nanak Patsha is saying, sach ki bani nanak aakhe, sach sunai si sach ki bela. This is, now is the time to speak the truth, Guru Nanak Patsha is saying. Singh bukke mir gavali. Pai Gurdas Ji said this Singh came, Guru Nanak Patsha they're referring to. And he roared like a lion. Singh bukke mir gavali. Mir gavali means the deers, a flock of deers. There's a flock of deers inside of us, being the sins that are inside of us. Pai Gurdas Ji kehne jere jhoothe san kehne singh bukke mir gavali. Panni jaye, they start to run away. Panni jaye means they start to run away. ਕਹਿੰਦੇ ਪਾਪ ਉੱਥੇ ਠਹਿਰ ਨਹੀਂ ਸਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਜਿੱਥੇ ਬਹਿ ਗਏ, ਜਿੱਥੇ ਗੁਰੂ ਨਾਨਕ ਪਾਤਸ਼ਾਹ ਆ ਕੇ ਜਿੱਥੇ ਬੋਲਣ ਲੱਗ ਪਏ, ਉੱਥੇ ਪਾਪ ਤਾਂ ਕੋਈ ਠਹਿਰ ਹੀ ਨਹੀਂ ਸਕਦਾ, ਉੱਥੇ ਕੋਈ ਝੂਠਾ ਠਹਿਰ ਹੀ ਨਹੀਂ ਸਕਦਾ. ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ. ਧੀਰ ਮੀਨਸ ਦੇ ਕੁਡਨਟ ਇੰਜੋਰ ਦ ਰੋਅਰ, ਦਿਸ ਗਰਜ ਆਫ ਗੁਰੂ ਨਾਨਕ ਪਾਤਸ਼ਾਹ. ਗੁਰਸਿੱਖ ਪਿਆਰਿਓ, ਵੈਨ ਗੁਰੂ ਨਾਨਕ ਪਾਤਸ਼ਾਹ ਖੇਮ ਔਨ ਦਿਸ ਅਰਥ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਦ ਧੁੰਦ ਵੈਂਟ ਐਂਡ ਡਿਸਪੈਲਡ. ਕੋਈ ਧੁੰਦ ਨਹੀਂ ਰਹੀ. ਭਾਈ ਗੁਰਦਾਸ ਜੀ ਸਿੰਘ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ. ਗੁਰੂ ਭਾਈ ਗੁਰਦਾਸ ਜੀ ਸਿੰਘ, ਜਦੋਂ ਤਾਰੇ ਬਾਹਰ ਆਉਂਦੇ ਨੇ ਨਾ ਰਾਤ ਨੂੰ, ਵੈਨ ਦ ਸਟਾਰਸ ਕਮ ਆਊਟ ਐਟ ਨਾਈਟ, ਸੂਨ ਐਜ਼ ਦ ਡੇ ਕਮਸ ਦ ਸਟਾਰਸ ਆਰ ਗੋਨ. ਭਾਵ ਸੂਨ ਐਜ਼ ਵਿਜ਼ਡਮ ਕਮਸ ਇਨ ਟੂ ਸਮਬਡੀਜ਼ ਲਾਈਫ, ਦੈਟ ਦ ਡਾਰਕਨੈਸ ਇਜ਼ ਗੋਨ ਆਊਟ ਆਫ ਦ ਲਾਈਫ. ਬਟ ਭਾਈ ਗੁਰਦਾਸ ਜੀ ਓਵਰ ਹੇਅਰ ਇਜ਼ ਸੇਇੰਗ ਸਮਥਿੰਗ ਵੈਰੀ ਡੀਪ. ਭਾਈ ਗੁਰਦਾਸ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ. ਕਹਿੰਦੇ ਜਿਹੜੀ ਧੁੰਦ ਆ ਨਾ, ਇਫ ਯੂ ਲੁੱਕ ਐਟ ਮਿਸਟ, ਇਫ ਯੂ ਲੁੱਕ ਐਟ ਫੋਗ, ਵੀ ਕੈਨ ਹੈਵ ਮਿਸਟ ਐਂਡ ਫੋਗ ਇਨ ਦ ਡੇ ਐਜ਼ ਵੈਲ. ਉਦੋਂ ਕੋਈ ਹਨੇਰਾ ਤੇ ਨਹੀਂ ਨਾ. ਇਟ ਡਜ਼ਨਟ ਹੈਵ ਟੂ ਬੀ ਨਾਈਟ, ਇਟ ਡਜ਼ਨਟ ਹੈਵ ਟੂ ਬੀ ਡਾਰਕ ਟੂ ਹੈਵ ਫੋਗ. ਸੋ ਭਾਈ ਗੁਰਦਾਸ ਜੀ ਇਜ਼ਨਟ ਟੋਕਿੰਗ ਅਬਾਊਟ ਦੋਜ਼ ਪੀਪਲ ਦੈਟ ਆਰ ਇਨ ਅਗਿਆਨਤਾ, ਦੇ ਟੋਕਿੰਗ ਅਬਾਊਟ ਦੋਜ਼ ਪੀਪਲ that even from the outside, Guru Sikh Pyareo, they look as if they are religious. From the outside, they look as if they're religious, but from inside, they're in the dark. Guru Nanak Patshah came and stood up against these people. If we're talking about the Khalsa Panth today, we need to understand where the wrath came from. People say that Guru Gobind Singh Ji Maharaj Ji made the wrath. Guru Sikh Pyareo, Guru Nanak Patshah is talking about wrath here. Guru Nanak Patshah is saying, this is this people that wear religious outfits from outside. But Guru Nanak Patshah kehne lage, kende tag na indri, tag na nari, palke thuk pave nit daadi. Wrath, we're talking about wrath. We're saying only Guru Gobind Singh Ji Maharaj Ji bow about wrath. Guru Nanak Patshah, right from the beginning, start talking about wrath.
Guru Nanak Pach is saying, before we was given this bana, they're waking us up, they're making sure we are prepared inside. They're saying, I don't want you to become like these people, wearing religious outfits from outside, but from inside being like this. Guru Nanak Pach ne apne pehle sikh nu tayar kita, kende tag na indri, tag na nari. What does this mean? Guru Nanak Pach is saying, you wear this sacred thread from outside. This is but, jede cheez nu tu taga paana siga, tu os cheez nu ta taga paya hi ni. Kende that thing that you were supposed to put a string upon, this is, you didn't put a string on that thing. This is what's happened to you, Guru Nanak Pach is saying. Kende tag na indri, tag na nari, palke thuk pave nit dadi. Guru Nanak Pach is saying, you might look religious from the outside. Kende tag, you know taga? It's talking about Guru Nanak Pach is saying, you're wearing this taga from the outside. Today, it can. Oh, we don't only think about those Brahmins. Don't only think about the Khatris. Think about us too. We're wearing a karpan today. We've got to ask ourselves these questions. If Guru Nanak Pach is saying to the Brahmins of that time, that you are wearing this taga, but have you put a taga, have you put a rope, have you put a hold onto your indriya, to your senses? Have you put a hold, have you put a rope and pulling back your eyes from looking at parai istri? Have you put a rope around your ears and are you pulling them back from listening to chuhut, listening to slander, listening to gala, listening to gandiya galla? Guru Nanak Pacha kende, eh vi na tusi vi sikho hun, aaj vi apne bare vi sikhiye, kite eve ta nahi? ਕਿ ਕਿਰਪਾਨ ਤਾਂ ਪਾ ਲਈ, ਕਿਸ਼ਹਿਰਾ ਤਾਂ ਪਾ ਲਿਆ, ਪਰ ਜਿਹੜੀ ਅਸਲੀ ਚੀਜ਼ ਨੂੰ ਆਪਾਂ ਧਾਗਾ ਪਾਉਣਾ ਸੀ, ਉਸ ਚੀਜ਼ਾਂ ਨੂੰ ਆਪਾਂ ਧਾਗਾ ਹੀ ਨਹੀਂ ਪਾਇਆ. ਤਗ ਨਾ ਇੰਦਰੀ, ਗੁਰੂ ਨਾਨਕ ਪਾਤਸ਼ਾਹ ਇੱਥੇ ਰਹਿਤ ਦਸਰਾ ਰਹੇ ਨੇ ਆਪਾਂ ਨੂੰ. ਗੁਰੂ ਨਾਨਕ ਪਾਤਸ਼ਾਹ ਇਸ ਠੋਕਿੰਗ ਅਬਾਊਟ ਦ ਰਹਿਤ ਮਰਿਆਦਾ ਫੋਰ ਅਸ. ਪੀਪਲ ਸੈਡ ਓਨਲੀ ਗੁਰੂ ਗੋਬਿੰਦ ਸਿੰਘ ਜੀ ਡਿਡ, ਨੋ ਗੁਰਸਿੱਖ ਪੈਰੋ. ਗੁਰੂ ਨਾਨਕ ਪਾਤਸ਼ਾਹ ਇਸ ਠੋਕਿੰਗ ਅਬਾਊਟ ਰਹਿਤ ਮਰਿਆਦਾ ਹੈ ਖਾਲਸਾ ਪੰਥ. ਇਫ ਗੁਰੂ ਗੋਬਿੰਦ ਸਿੰਘ ਜੀ ਸੇਇੰਗ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ. If Guru Gobind Singh Ji is saying, you are my khas roop, aam roop nahi, khas roop. Na aim hi jaya, kende tusi mera khas roop yaan, khalsa mero mukh hai anga, kende you are my chief organ. The khalsa panth Guru Gobind Singh Ji is saying is a part of me that without that part I won't be able to live. Khalsa mero mukh hai anga, mera mukh hi ang ya. My main ang, my main limb that I need to survive, Guru Gobind Singh Ji saying. Khalsa keho sad sad sangha. Amongst which khalsa does Guru Gobind Singh Ji Patsha stay with all the time? Guru Sikh Pyareo, apa e gal nu sochiye. That same khalsa that Guru Nanak Patsha is creating. People say that this panth, that Guru Gobind Singh Ji created a panth called the Khalsa Panth. Guru Nanak Patsha is talking about a panth in the Pelli Pauri of Japji Sahib. Guru Nanak Pacha spoke about Panth in the first Pauri. They're saying, do you want to be a part of this Panth? They're asking us a question, which Panth? They're saying, Kev Sachyara Huye, Kev Kude Tutte Pal. Which Panth are they talking about here? Sachyara Panth. The Panth of the truth, the Panth of purity. Can they give, asking a question here, Kev Sachyara Huye? Over here, somebody's asking Guru Nanak Pacha a question. How do we become pure? How do we become this part of this truth? It's the same panth that Guru Gobind Singh Ji is talking about that they call the Khalsa Panth. Guru Nanak Pacha is calling it the Sachyar Panth. The same thing, Pehli Pauri. And Japji Sahib, Guru Nanak Pacha is talking about becoming a part of the panth of Sachyarta, of becoming pure. Guru Sikh Pyare, coming back. Guru Nanak Pacha, let's listen to the words. This is Tagna Indri. This is, have you put a hold onto your senses running wild? Tagna Indri, Tagna Nari. Nari meaning woman. They're saying, oh Pandit, you look religious from the outside, but what are you doing walking into a woman's house? She's not even your own, she's not your wife. What are you doing? Where are you going? Tagna indri, tagna indri, tagna nari, palke thuk pave nit dadi. This says you walk out of a house in the morning, palke swernu. When you walk out of a house in the morning, what happens? People spit at you. Not literally spit at you, but people are talking about you and saying, look what he's doing. And these people are supposed to be religious. Palke thuk pave nit dadi, dadi upar thuk pende ne.
ਕਹਿੰਦੇ ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜਹਿਵਾ, ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੇ। ਗੁਰੂ ਨਾਨਕ ਪਾਤਸ਼ਾਹ ਜੀ ਸੇਇੰਗ, ਕਹਿੰਦੇ ਹੈਵ ਯੂ ਫੋਰ ਅ ਰੋਪ ਅਪੋਨ ਯੋਰ ਫੀਟ ਗੋਇੰਗ ਟੂਵਰਡਸ ਦ ਹਾਊਸ ਆਫ ਅ ਪ੍ਰੋਸਟੀਟਿਊਟ? ਹੈਵ ਯੂ ਫੋਰ ਅ ਰੋਪ ਅਪੋਨ ਯੋਰ ਫੀਟ ਵੋਕਿੰਗ ਇਨ ਟੂ ਅ ਨਾਈਟ ਕਲੱਬ? Have you put a rope upon your feet going amongst that society that is going to drag you down? Tagna pairi, tagna hathi. Kande apne hathan nu tu dhaga laya. Gursikh pehre, fir talking about the guru being, fir talking about the khalsa being a form of the guru. Which khalsa is Guru Gobind Singh ji talking about? If Guru Gobind Singh ji paas is saying, teesra roop sikh hai more that you are my third form, which sikh? Is Guru Gobind Singh Ji talking about that same Sikh that Guru Nanak Patshah tiyar kar rahe ne? Kende tu dhaga paya apne pairan nu, tu dhaga paya apne hathan nu chori karan tu. Where are your hands going? What are your hands touching? Are your hands going upon a pari istri? Oh istri, are your hands going towards a pari mard? Maskeen ji used to say, Gyani San Singh Maskeen used to say, kende we talk about anger, we talk about greed. This is jede cheez ne apnu sab to zyada tang kita, kende ohde var koi gall hi nahi karda. Kende jede cheez apnu sab to zyada sataundi aa, that thing that has caught nearly everybody, which is calm, kende ohde bare sare kende chup, kende boliyo na, kende ehde bare na gall kariyo. The one that jede cheez sab to zyada sataundi bande nu, kende ehde bare boliyo na. Guru Nanak Patshah is talking about rehat here. They're saying, oh Sikha, before you put on these robes, if you are putting on these robes, if you're going to put on these kakar, kende kite eho jya jeevan na tera hove, tere wal koi thukke na palke, thuk pave nit daadi, kende tere daadi wal koi kite daag na aave. So khair Guru Sikh pyaro, Guru Nanak Patshah kehne lage, kende tag na jahwa, kende tu taga paya apni jeev nu. Have you retained your jeev back? Jeri rasna upar amrit betha, ਉਸ ਰਸਨਾ ਦੇ ਨਾਲ ਹੀ ਗਾਲਾਂ? ਗੁਰਸਿੱਖ ਪਿਆਰਿਓ, ਇਹ ਕਿੱਥੇ? ਡਸ ਦਿਸ ਮੇਕ ਸੈਂਸ? ਉਸ ਰਸਨਾ ਦੇ ਨਾਲ, ਦਾ ਸੇਮ ਰਸਨਾ ਦਾ ਤਾਂ ਮਿੱਠਾ ਅੰਮ੍ਰਿਤ ਹੈ ਸਟਚ ਟਮ ਵੇ ਬੋਲਿੰਗ ਕੌੜਾ ਟੂ ਸਮਵਨ। ਭਗਤ ਫਰੀਦ ਜੀ ਸਿੰਘ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਕਹਿੰਦੇ ਇੱਕ ਵੀ ਫਿੱਕਾ ਬੋਲ ਨਾ ਬੋਲੀਓ ਕਿਸੇ ਨੂੰ। ਭਗਤ ਫਰੀਦ ਜੀ ਕਹਿਣ ਲੱਗੇ, ਜਿਸ ਰਸਨਾ ਉੱਪਰ ਅੰਮ੍ਰਿਤ ਦੇ ਛਿੱਤੇ, ਦਾ ਅੰਮ੍ਰਿਤ ਵੀ ਟੇਸਟਡ ਵਿਦ ਦਿਸ ਟੰਗ, ਕਹਿੰਦੇ ਇਹਦੇ ਨਾਲ ਨਾ ਕੌੜਾ ਬੋਲ ਕੇ ਵੇਖੀ। ਤਗ ਨਾ ਜਹਿਵਾ, ਤਗ ਨਾ ਅੱਖੀ, ਵੇ ਤੱਗਾ, ਕਹਿੰਦੇ ਤੂੰ ਤਾਂ ਵੇ ਤੱਗਾ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਹਰੋਂ ਤੂੰ ਧਾਗਾ ਪਾ ਲਿਆ, ਕਹਿੰਦੇ ਅੰਦਰ ਤੋਂ ਤੂੰ ਧਾਗਾ ਹੀ ਨਹੀਂ ਪਾਇਆ। ਕਹਿੰਦੇ ਜਿੱਥੇ ਤੂੰ ਧਾਗਾ ਪਾਉਣਾ ਸੀ ਉੱਥੇ ਤੂੰ ਪਾਇਆ ਹੀ ਨਹੀਂ, ਵੇ ਤੱਗਾ ਆਪੇ ਵੱਤੇ। Kende, you're wandering around, lost yourself, the people that are supposed to be teaching the world. So Guru Nanak Patshah ne pehla tiyari kiti pooran taur te. And today people talk about the concept of jhoot. Guru Nanak Patshah spoke about jhoot as well, impurity. Guru Nanak Patshah, Asa Diwar de Bani Andar, even that was from Asa Diwar as well. We're going to look at another slok from Asa Diwar. People are talking about, aaj kal kide maharaj ithe hath lag gaya, ਕਹਿੰਦੇ ਬੰਦਾ ਇੱਥੇ ਚੋਲਾ ਕਿਤੇ ਇੱਥੇ ਲੱਗ ਗਿਆ, ਬੰਦਾ ਕਹਿੰਦਾ ਮੈਂ ਜੂਠਾ ਹੋ ਗਿਆ। ਆਮਨਾ ਅਗੇਂਸਟ ਦੀਸ ਥਿੰਗ, ਮੈਂ ਨਹੀਂ ਕਹਿੰਦਾ ਕਿ ਇਹ ਕੁਛ ਨਹੀਂ ਹੈਗਾ, ਆਮਨਾ ਅਗੇਂਸਟ ਦੀਸ ਥਿੰਗਸ, ਆਮ ਸੇਇੰਗ, ਪਰ ਕਿੱਥੇ ਆਪਣਾ ਮਨ ਚਲ ਗਿਆ, ਵੇ ਫੋਕਸਿੰਗ ਮੋਰ ਔਨ ਦੀਸ ਥਿੰਗਸ। ਪਰ ਜਿਹੜੇ ਅਸਲ ਵਿੱਚ ਜਿਹੜੀ ਜੂਠ ਵਾਲਾ ਆਪਾਂ ਧਿਆਨ ਦੇਣਾ ਸੀਗਾ, ਉੱਤੋਂ ਆਪਾਂ ਕਈ ਵਾਰੀ ਅੱਖਾਂ ਹੀ ਮੀਟ ਜਾਂਦੇ ਨੇ। ਦਾ ਜੂਠ ਦਾ ਵੀ ਵਾਸ ਸਪੋਸਡ ਟੂ ਫੋਕਸ ਔਨ, ਗੁਰੂ ਨਾਨਕ ਪਾਤਸ਼ਾਹ ਸਪੋਕ ਅਬਾਊਟ ਅਜੂਠ ਐਜ਼ ਵੈਲ। ਕਹਿੰਦੇ ਮਨ ਕਾ ਸੂਤਕ ਲੋਭ ਹੈ, ਕਹਿੰਦੇ ਦ ਇੰਪਿਉਰਿਟੀ ਆਫ ਦ ਮਾਇੰਡ is when we start dwelling into greed. That will kill us. Guru Nanak Patshah Ji kehnde man ka sutak lobh hai jehwa sutak kood, kehnde when you speak rubbish with this tongue, when you speak lies with this tongue, kehnde that is what is making this tongue impure. Because why am I talking about this? I'm not having a go at anybody. The reason is because today somebody might very with a lot of pride and say, I am the form of Guru Gobind Singh Ji, because Guru Gobind Singh Ji said, ਖਾਲਸਾ ਮੇਰਾ ਰੂਪ ਹੈ, ਖਾਲਸਾ ਮੈਂ ਉਹ ਕਰੂੰ ਨਿਵਾਸ। ਤਾਂ ਗੁਰੂ ਗੋਬਿੰਦ ਸਿੰਘ ਜੀ ਸੇ ਮੇਰੇ ਬਾਰੇ ਕਿਹਾ, ਹਾਂ ਮੈਂ ਅੰਮ੍ਰਿਤ ਛਕਿਆ, ਮੇਰੇ ਬਾਰੇ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਲਿਵਸ ਇਨ ਮੀ। ਪਰ ਪਹਿਲਾਂ ਰਹਿਤ ਤਾਂ ਸੁਣ ਲਓ ਗੁਰਸਿੱਖ ਪਿਆਰੋ, ਗੁਰੂ ਨਾਨਕ ਪਾਤਸ਼ਾਹ ਕੋਲੋਂ। ਕਹਿੰਦੇ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਕਹਿੰਦੇ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਧਨ ਰੂਪ,
ਕਹਿੰਦੇ ਯੂ ਮੇਕਿੰਗ ਯੋਰ ਆਈਜ਼ ਇੰਪਿਓਰ ਗੁਰੂ ਨਾਨਕ ਪਾਤਸ਼ਾਹ ਸਿੰਘ ਇਫ ਯੂ ਲੁਕਿੰਗ ਐਟ ਅ ਪਰਾਈ ਇਸਤਰੀ ਇਫ ਯੂ ਲੁਕਿੰਗ ਟੁਵਰਡਸ ਦ ਵਿਊ ਆਫ ਅਨਦਰ ਵੁਮਨ ਕਹੇ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਧਨ ਰੂਪ ਇਫ ਯੂ ਲੁਕਿੰਗ ਐਟ ਦੋਜ਼ ਪੋਜੈਸ਼ਨਸ ਦੋਜ਼ ਥਿੰਗਸ ਦੈਟ ਆਰ ਯੋਰਸ ਐਂਡ ਯੋਰ ਆਈਜ਼ ਗੋਇੰਗ ਟੁਵਰਡਸ ਦੈਮ ਟੂ ਸਟੀਲ ਦੈਮ ਕਹਿੰਦੇ ਯੂ ਮੇਕਿੰਗ ਯੋਰ ਆਈਜ਼ ਇੰਪਿਓਰ ਕਹਿੰਦੇ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਕਹਿੰਦੇ ਯੂ ਮੇਕਿੰਗ ਯੋਰ ਈਅਰਸ impure by listening to chugli and listening to gossip. And then Guru Nanak Patshah kehnde Nanak hansa aadmi badde jam pur jahe. Nanak hansa, hansa means swan. This is from outside you look like a swan. Bahar pek antar mal maya shapch nahe kash kare shpaya. Kehnde ek din niklu ga jarur. Jo paave paande vich vast sa nikle. Whatever you put into the vessel of this body, you can't hide it forever, it will come out one side. Jai, if within this body, jai paya hi guru ha. If all you've done is sat there and japed the guru guru. If all you've done is shared the guru's stories. If all you've done is spoke about satya, that no matter, whenever somebody catches you, even if somebody catches you off guard, what will come out of your mouth is Vaheguru. Because that's all you put in. ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ ਪਰ ਗੁਰਸਿੱਖ ਪਿਆਰ ਜੇ ਬਾਹਰੋਂ ਭੇਖ ਆ ਬਾਹਰ ਭੇਖ ਅੰਤਰ ਮਲ ਮਾਇਆ ਪਰ ਜੇ ਬਾਹਰ ਵੀ ਗਾਟ ਦੀਜ਼ ਰੋਬਸ ਪਰ ਅੰਦਰ ਮਾਲਿਆ ਦਿਸ ਡਰ ਇਨਸਾਈਡ ਇੱਕ ਦਿਨ ਸ਼ਪਚ ਨਾਹੇ ਯੂ ਕਾਂਟ ਹਾਈਡ ਇਟ ਗੁਰੂ ਅਰਜਨ ਦੇਵ ਜੀ ਬਾਣੀ ਸ਼ਪਚ ਨਾਹੇ ਡੋਂਟ ਮੈਟਰ ਵਾਟ ਯੂ ਡੂ ਟੂ ਹਾਈਡ ਇਟ ਬਿਕਾਜ਼ ਵਾਟਐਵਰ ਇਜ਼ ਇਨਸਾਈਡ ਇੱਕ ਦਿਨ ਨਿਕਲੂਗਾ ਜ਼ਰੂਰ. There's many sakhis that can go with this, but today is the last day. And I can't say that will continue next week. Guru Nanak Patshah ne apno rehat dasi. And then, who has made this Khalsa Panth? Guru Angad Dev Ji Patshah. This is Sikho. This is don't be lazy. Kende kithe ted na kad baithi ho. Kende chalo tiyar ho wo. Je kende if my wife is making you eat things like kheer, langar daulat vandiye. Ras amrit kheer ke ali. This is if my wife is preparing for you kheer made out of ke. Kende then kende main, I will make for you a mal akhara. Then I'll have to get you guys to do some wrestling. Guru Angad Dev Ji is getting the Khalsa Panth ready. There's a Gurdwara Sahib as well. You can go to Kudur Sahib. Mal akhara Gurdwara Sahib. So Guru Angad Dev Ji Patshah gets the Sikhs to start doing wrestling. ਜਿਹੜੇ ਗੁਰੂ ਦੇ ਲੜ ਲਾਉਣਾ ਸੀਗਾ ਉਸ ਗੁਰਮੁਖੀ ਅੱਖਰਾਂ ਨੂੰ ਸਿਖਾਉਣ ਲੱਗ ਪਏ. ਗੁਰੂ ਅੰਗਦ ਦੇਵ ਜੀ ਵੀ ਗੋਨ ਥਰੂ ਦਿਸ ਬਿਫੋਰ. ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਡਿਡਨਟ ਟਰੈਵਲ. ਦੇ ਡਿਡਨਟ ਟਰੈਵਲ ਐਟ ਆਲ. ਦੇ ਸਟੇਡ ਐਟ ਖਡੂਰ ਸਾਹਿਬ ਥਰੂ ਆਊਟ ਦੇ ਗੁਰੂਸ਼ਿਪ. ਵਾਈ? ਕਿ ਜਿਹੜੇ ਗੁਰੂ ਦੇ ਲੜ ਲਾਉਣਾ ਸੀਗਾ ਉਹ ਗੁਰਮੁਖੀ ਅੱਖਰ ਸਿਖਾਲਣੇ ਸੀਗੇ. ਸੋ ਉਹਨਾਂ ਨੇ ਗੁਰਮੁਖੀ ਸਿਖਾਲੀ. ਦੀਸ ਟੂ ਥਿੰਗਸ ਖਾਲਸਾ ਪੰਥ ਇਜ਼ ਗੈਟਿੰਗ ਰੈਡੀ. ਗੁਰੂ ਅਮਰਦਾਸ ਜੀ ਪਾਤਸ਼ਾਹ ਆਏ ਨੇ. Because now Guru Amar Das Ji Patshah knows that a time is going to come. Ke khalsa soye, shastar ko tare. Khalsa soye, dusht ko mare. Pai Nandalal Ji rehta namiyan de vich. Kende khalsa o jai. A khalsa is that person who khalsa soye, shastar ko tare. Jera shastar nu taran kar daya. And they knew that a shastar istri de bhi paya jana ya. They knew that even this shastar is going to be put upon a woman as well. So what does Guru Amar Das Ji Patshah do? They rise the status of a woman. Those women that were becoming sati, those women that were going and jumping in the fire when their husbands died, Guru Amar Das Ji Patshah wrote about this bani and says, you are not to do this. Those women, Guru Sikh Pyareo, jadiya chond kaddiya hundiya san, those used to cover their face. When one woman came in front of Guru Amar Das Ji Patshah, ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਕਿਉਂ ਧੀਏ? ਕਹਿੰਦੇ ਆਪਣੇ ਪਿਤਾ ਦੇ ਅੱਗੇ ਕਹਿੰਦੇ ਤੂੰ ਆਪਣਾ ਮੂੰਹ ਢੱਕ ਲਿਆ. ਤਾਂ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਚੱਕ ਇਹਨੂੰ. ਦਿਸ ਇਜ਼ ਯੂ ਨਾਟ ਟੂ ਪੁੱਟ ਅ ਵੈਲ ਇਨ ਫਰੰਟ ਆਫ ਯੂਰ ਫੇਸ ਟੂ ਸੈਟ ਟੂ ਦ ਵਿਮੈਨ. ਗੁਰੂ ਅਮਰਦਾਸ ਜੀ ਪਾਤਸ਼ਾਹ ਰੇਜ਼ ਦ ਵਿਮੈਨ. ਗੁਰੂ ਅਮਰਦਾਸ ਜੀ ਪਾਤਸ਼ਾਹ ਗੁਰਸਿੱਖ ਪਿਆਰਿਓ ਦੇ ਮੇਡ ਬੀਬੀਆਂ ਇਨ ਟੂ ਪ੍ਰਚਾਰਕ. ਉਹਨਾਂ ਨੇ ਮੰਜੀਆਂ ਬਣਾਈਆਂ. ਐਂਡ ਦੇ ਈਵਨ ਸੈਟ ਅਪ ਬੀਬੀਆਂ ਟੂ ਡੂ ਗੋ ਐਂਡ ਡੂ ਪ੍ਰਚਾਰ. A third of the whole group of them were women. Guru Amar Das Ji Patshah, because they knew a time is going to come. Khalsa soye, shastar ko tare, because even these bibiyan are going to be called Khalsa. Inna bhi shastar pehnna, let me get them out of these things first.
ਈਵਨ ਗੁਰੂ ਅਮਰਦਾਸ ਜੀ ਪਾਤਸ਼ਾਹ ਸਪੋਕ ਅਬਾਊਟ ਜਿਉ ਮੈਲੇ ਬਾਹਰੋਂ ਨਿਰਮਲ। ਦਿਸ ਇਜ਼ ਕਿਤੇ ਇਹੋ ਜਿਹਾ ਸਿੱਖ ਨਾ ਹੋਵੇ ਕਿ ਜਿਹੋ ਮੈਲੇ, ਜਿਹੋ ਮੀਨਸ ਫਰੋਮ ਇਨਸਾਈਡ, ਕਿ ਜਿਹੋ ਮੈਲੇ ਬਾਹਰੋਂ ਨਿਰਮਲ, ਯੂ ਲੁੱਕ ਨਾਈਸ ਐਂਡ ਪਿਓਰ ਫਰੋਮ ਆਊਟਸਾਈਡ। ਚਿੱਟੇ ਜਿਨ ਕੇ ਕੱਪੜੇ ਮੈਲਾ ਚਿੱਤ ਕਠੋਰ ਜੀਓ, ਕਿ ਬਾਹਰੋਂ ਤਾਂ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਨੇ ਪਰ ਅੰਦਰੋਂ ਮੈਲ ਨਾਲ ਭਰਿਆ ਹੋਇਆ। ਗੁਰੂ ਅਮਰਦਾਸ ਜੀ ਪਾਤਸ਼ਾਹ ਸਾਹਿਬ ਕਹਿੰਦੇ ਜਿਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਹੋ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਦਿਸ ਇਜ਼ ਯੂ ਹੈਵ ਲੋਸਟ ਦਿਸ ਲਾਈਫ ਇਨ ਇਨ ਅ ਗੈਂਬਲ। ਗੁਰੂ ਅਮਰਦਾਸ ਜੀ ਪਾਤਸ਼ਾਹ ਸਾਹਿਬ ਦਾ, ਇਫ ਯੂ ਲੁੱਕ ਰਿਲੀਜੀਅਸ ਫਰੋਮ ਆਊਟਸਾਈਡ ਬਟ ਫਰੋਮ ਇਨਸਾਈਡ ਐਮਟੀ, ਇਨਸਾਈਡ ਫੁੱਲ ਆਫ ਸਿਨਸ, ਕਹਿੰਦੇ ਯੂ ਹੈਵ ਲੋਸਟ ਦਿਸ ਲਾਈਫ। ਖੈਰ ਗੁਰੂ ਰਾਮਦਾਸ ਜੀ ਪਾਤਸ਼ਾਹ ਕਮਸ, ਦਿਸ ਖਾਲਸਾ ਪੰਥ ਇਜ਼ ਬੀਂਗ ਫੋਰਮਡ। ਗੁਰੂ ਰਾਮਦਾਸ ਜੀ ਪਾਤਸ਼ਾਹ ਆਏ ਨੇ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਆਓ ਗੁਰੂ ਸਾਹਿਬ ਜੀ, ਕਹਿੰਦੇ ਗੁਰੂ ਸਾਹਿਬ ਜੀ ਗਿਵ ਅਸ ਅ ਰੂਟੀਨ ਦੈਟ ਵੀ ਕੈਨ ਫੋਲੋ, ਵੀ ਨੀਡ ਅ ਟਾਈਮ ਟੇਬਲ ਟੂ ਮੇਕ ਆਰਸੈਲਵਸ ਡਿਸਿਪਲਿਨਡ। ਗੁਰੂ ਰਾਮਦਾਸ ਜੀ ਪਾਤਸ਼ਾਹ, ਹੂ ਇਜ਼ ਮੇਡ ਦ ਰੈਥ ਆਲ ਦਾ ਦਸਵੇਂ ਜਾਮੇ, ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਿਓ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ, ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਧਿਆਵੇ। ਗੁਰਸਿੱਖ ਪਿਆਰੇ, ਗੁਰੂ ਰਾਮਦਾਸ ਜੀ ਪਾਤਸ਼ਾਹ ਉਹਨਾਂ ਨੇ ਵੀ ਰਹਿਤ ਦਿੱਤੀ ਆਪਾਂ ਨੂੰ, ਕਹਿੰਦੇ ਇਫ ਯੂ ਵਾਂਟ ਟੂ ਖੋਲ ਯੋਰ ਸੈਲਫ ਅ ਸਿੱਖ, ਬੰਦੇ ਤਾਂ ਕਹਿੰਦੇ ਅੱਜ ਤਾਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਮੈਂ ਵੀ ਸਿੱਖ ਹਾਂ, ਭਾਵਾਂ 12 ਵਜੇ ਦੁਪਹਿਰ ਨੂੰ ਉੱਠ ਕੇ ਬੈੱਡ ਚੋਂ ਉੱਠ ਕੇ ਬਰਾਸ਼ ਬਣਾ ਕੀਤਾ ਤਾਂ ਸਿੱਧਾ ਟੋਸਟ ਮੂੰਹ ਚ ਪਾ ਕੇ ਤਾਂ ਗਾਲਾਂ ਕੱਢਣ ਲੱਗ ਪਵੇ ਤਾਂ ਨਿਊਜ਼ ਦੇਖਣ ਲੱਗ ਪਏ, ਪੇਪਰ ਫੜ ਲਵੇ, ਕਹਿੰਦੇ ਉਹ ਵੀ ਕਹਿੰਦਾ ਮੈਂ ਸਿੱਖ ਹਾਂ। ਕਹਿੰਦੇ ਡੋਂਟ ਟੇਕ ਦੈਟ ਰਾਈ ਅਵੇ ਫਰੋਮ ਮੀ ਫੋਰ ਕਾਲਿੰਗ ਮਾਇਸੈਲਫ ਅ ਸਿੱਖ, ਮੈਂ ਵੀ ਸਿੱਖ ਹਾਂ। ਗੁਰਸਿੱਖ ਪਿਆਰ, ਗੁਰੂ ਰਾਮਦਾਸ ਜੀ ਨੂੰ ਤਾਂ ਪੁੱਛੋ ਪਹਿਲਾਂ, ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਆਖਾ, ਈਵਨ ਇਫ ਯੂ ਵਾਂਟ ਟੂ ਸੇ, ਯੂ ਨੋ ਮੈਨੀ ਪੀਪਲ ਆਸਕ ਪੀਪਲ ਵਾਟ ਰਿਲੀਜਨ ਡੂ ਯੂ ਬਿਲੋਂਗ ਟੂ, ਸਟ੍ਰੇਟ ਅਵੇ ਵਿਲ ਨੈਵਰ ਸੇ that I'm not really actually practicing properly at the moment, so I haven't really got a right to call myself a Sikh yet. Kisi di himmat nahi pendi, nahi main Sikh hain. Par Guru Ram Das ji Paatsha Singh, Gur Satgur ka jo Sikh akhaye, so palke uth har naam te aave, kende palke uth ke amrit vele uth ke sikha, kende tu naam jap. It's not going to be easy, this end. Kende udham kare palke par paati roj, not just one day, not only on a Sunday you get up from that vele. Send ajkal people make a group and they message each other. They say, shall we do Amrit Vela? Ida ki matlab niklya? Shall we do Amrit Vela? Uddam kare palke parpati every day, Gursikh Pyaryo, Guru Ramdas ji says. Palke means in the morning, parpati means every day. Palke parpati ishnan kare amrit sar naave, kande ishnan karo and feel whilst you having an ishnan that you are bathing in the Naam Roop Amrit. Amrit Sar, in the pool of the Naam Roop Amrit that you're bathing in. So even whilst you are bathing, a Mahapurkh said something very funny that I experienced going back about Das Kasal Di Galya Gursikh Pihariu. It was about 10 years ago from Baiji who gave myself Santhya and a few other things sitting here. Asi Gurbani da paath sikh de sige Baiji huna kolon te ek bibi aagi. It's quite an old lady, she's about 60 years old. Oh, aake bhai ji hun kol beh gayi. And oh, kehne lagi bhai ji, to kehndi main, bhai ji kehndi jadon main ishnan kardi, main aha aha shabd pardi haan. And I was sitting there surprised. Oh, bibi, anpad bibi, she ohne takriban 10-15 shabd na, muh jawani suna ditte bhai ji nu. So she's gone through about 15 shabds and she's got, bhai ji, I know this shabd, and she said the whole shabd out. She went through about 10. Toh main dekhda rahe, main ki inni bani kaanthi hai mai nu. ਬਾਈ ਜੀ ਠੀਕ ਆ, ਸ਼ੀ ਗੋਜ਼ ਇਹ ਮੈਂ ਇਸ਼ਨਾਨ ਕਰਦੀ, ਬਾਈ ਜੀ ਗੋਜ਼ ਅੱਛਾ, ਕਹਿੰਦੇ ਮੂਲ ਮੰਤਰ ਕਰ ਲਿਆ ਕਰ। ਉਹ ਵਿਚਾਰੀ ਨੇ ਅੱਧਾ ਘੰਟਾ ਲੱਗ ਗਿਆ ਸ਼ਬਦ ਸੁਣਾਉਂਦੀ ਨੂੰ, ਕਹਿੰਦੇ ਮੂਲ ਮੰਤਰ ਕਰ ਲਿਆ ਕਰ। ਖੈਰ ਗੁਰਸਿੱਖ ਪਿਆਰਿਓ, ਇਹ ਜਿਹੜੇ ਮੰਤਰ ਦਿੱਤੇ ਨੇ ਨਾ ਆਪਾਂ ਨੂੰ ਯਾਦ ਰੱਖਿਓ, ਵੀ ਕੈਨ ਟੈਲ ਪੀਪਲ, ਆਪਣੇ ਜਿਹੜੇ ਮੰਤਰ ਆ ਨਾ, ਦੇ ਆਂਟ ਅ ਸੀਕਰਟ, ਵੀ ਕੈਨ ਟੈਲ ਪੀਪਲ ਅਬਾਊਟ ਆਵਰ ਮੰਤਰ, ਪਰ ਯਾਦ ਰੱਖਿਓ ਆਪਾਂ ਦੇ ਨਹੀਂ ਸਕਦੇ ਕਿਸੇ ਨੂੰ ਮੰਤਰ। ਆਪਾਂ ਦੱਸ ਸਕਦੇ ਹਾਂ ਪਰ ਆਪਾਂ ਦੇ ਨਹੀਂ ਸਕਦੇ। ਵੀ ਕੈਨ ਟੈਲ ਪੀਪਲ ਅਬਾਊਟ ਆਵਰ ਮੰਤਰਸ, ਅਬਾਊਟ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਐਂਡ ਆਵਰ ਮੂਲ ਮੰਤਰ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਦੀਜ਼ ਮੰਤਰ, ਵੀ ਕੈਨ ਟੈਲ ਪੀਪਲ ਅਬਾਊਟ ਦੀਜ਼ ਮੰਤਰਸ, ਬਟ ਵੀ ਹੈਵਨ ਗਟ ਦ ਪਾਵਰ ਟੂ ਗਿਵ ਦਿਸ ਮੰਤਰ ਟੂ ਐਨੀਵਨ।
Only the Panj Pyare have. Only when we go and take Khande Bate the Amrit, only the Panj Pyare have the power to give these mantra to anyone. Pritham Rahat Ye Jaan. Khande Ki Pahul Chake. The first Rahat Guru Gobind Singh Ji said, is to take Amrit. That's just to get into the school of Guru Nanak. To get into the school. If a child just comes and sits in a school and says that I belong to this school, and they'll say, you're not even on the register. First, we need to get onto the register. So, category Sikh, but I'm not going to go into that. Guru Ram Das Ji Paatshah ne rehat ditti sikhanu. Swen uth ke kende naam japo. Naam jap ke kende jado den chaduga kende gurbani padho, then read gurbani. After you've read gurbani, this is fair naam japo. Fir chade devas gurbani gaave, and then they've come back to jo saas graaste aaye mera har har. Kende whoever goes through this routine, kende you started off as only a Sikh. Gur Satgur ka jo Sikh akhaye. Kende jehda vi itthe apne aap nu Sikh kenda par kende fair. Kende but if you carry on and living this way, with each breath, with each mortal food that you remember, Waheguru ji jo saas grass te aaye mera, kende then Guru Ram Das ji kehne lage, kende Sikho, whoever does this, kende jan Nanak dhood mange tis Gur Sikhi. Kende fir Guru Ram Das ji is Sikh di kende dhood mangde ne. Kende now you are no longer just a Sikh. Kende now you have become a Gur Sikh. Now the Guru is sitting inside of you. Jan Nanak mange dhood tis Gur Sikh ki. Jo aap jape avar hai naam japave. We say this pangti so fast that aap jape. Par Guru Ram Das ji ta kehne lage kende par tu itthe tak pahunch ja pehla. Tere saahan de vich Waheguru vas jave ta fir dusriyan tu vi japai. Then this is I go and yearn for your dust. Guru Ram Das ji said. Guru Arjan Dev ji Patshah ji. Guru Arjan Dev ji Patshah ji. Gurgaddi te aaye ne, they talking about the rahat again. Guru Arjan Dev ji Patshah in Sukhmani Sahib di bani. People are talking about rahat that Guru Gobind Singh ji Patshah gave a rahat. This is asini chonde kende rahat, which I don't want to be. I don't want to trap myself in this rahat. I'm happy being a Sikh of Guru Nanak. There's people out there now. This is I'm happy of being a Sikh of Guru Arjan. But Guru Arjan Dev ji Patshah, this is mithya. They are saying mithya nahi rasna pars. Mithya nahi rasna pars. They are talking about those people. Which people are true, Guru Arjan Dev ji is saying? Those people are true, Guru Arjan Dev ji is saying, that don't speak lies with this tongue. Mithya nahi rasna pars. Man meh preet niranjan dars. Par tera roop na pekhe netar. Sadgi tahal sant sang het. Karna sune kahu ki ninda, sabte jane aapas ko manda. Gur prasad bikhya par hare, man ki basna man te tare. Indri jit panch dok te rehat, Nanak kot made ko aisa apars. Guru Arjan Dev ji saying, who don't tell lies with this tongue? Guru Arjan Dev ji saying, who don't listen to slander with these ears? Guru Arjan Dev ji Patshah is saying that who don't look upon the beauty of another with these eyes. They're saying Indri Jit, those that have won over their senses, Panch Dok Te Rahat, those that aren't disturbed by the Panch Chor. They're saying Nanak Kot Made Ko Aisa Apars. This is amongst millions. There is only a few that is untouched by these things. That is a Khalsa. That is a Khalsa. Guru Arjan Dev Ji Patshah Maharaj Ji is given the rat, Guru Sikh Pyaru. Guru Har Gobind Sahib Ji Patshah came. They formed an army when the time came, they are getting the Khalsa Panth ready. Do talwara baddiyan, ek meeri di, ek peeri di, ek azmat di, ek raj di, ek rakhi ka.

0: ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਉਹ ਹੀ ਕਰੀ ਜਾਂਦਾ, ਬਸ ਮੈਂ ਦੇਖੀ ਜਾਂਦਾ ਆ, ਉਹ ਕਰੀ ਜਾਂਦਾ ਆ, ਮੈਂ ਦੇਖੀ ਜਾਂਦਾ ਆ। ਪੰਥ ਉਹਨੇ ਕਹਿੰਦੇ ਸਾਜਿਆ, ਪੰਥ ਕਹਿੰਦੇ ਮੈਂ ਕੁਛ ਨੀ ਕੀਤਾ, ਬਸ ਮੈਂ ਵੇਖਣ ਆਇਆ ਇਹ ਸਭ ਕੁਛ। ਅੰਦ ਖਮੇ ਟੂ ਵਾਚ ਵਾਹਿਗੁਰੂ ਜੀ ਵੇਖੋ। ਖੈਰ ਗੁਰਸਿੱਖ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜੁਦ ਜਿੱਤੇ ਇਨਹੀਂ ਕੇ ਪ੍ਰਸਾਦ। ਕਹਿੰਦੇ ਕਹਿੰਦੇ ਓ ਸਿੱਖ ਸਿੰਘ ਜੀ, ਯੂ ਆਰ ਸੇਇੰਗ, ਯੂ ਆਰ ਪ੍ਰੇਜ਼ਿੰਗ ਮੀ, ਕਹਿੰਦੇ ਇਫ ਆਈ ਹੈਵ ਵਨ ਐਨੀ ਬੈਟਲਸ, ਕਹਿੰਦੇ ਇਟਸ ਬਿਕਾਜ਼ ਆਫ ਦ ਖਾਲਸਾ। ਕਹਿੰਦੇ ਜੁਦ ਜਿੱਤੇ ਇਨਹੀਂ ਕੇ ਪ੍ਰਸਾਦ, ਇਟਸ ਬਿਕਾਜ਼ ਆਫ ਦ ਕਿਰਪਾ ਆਫ ਮਾਈ ਖਾਲਸਾ। ਇਨਹੀਂ ਕੀ ਕਿਰਪਾ ਸੋ ਦਾਨ ਕਰੇ, ਕਹਿੰਦੇ ਇਫ ਆਈ ਐਮ ਏਬਲ ਟੂ ਇਵਨ ਡੂ ਦਾਨ, ਇਫ ਆਈ ਐਮ ਏਬਲ ਟੂ ਗਿਵ ਚੈਰਿਟੀ, ਇਫ ਆਈ ਐਮ ਏਬਲ ਟੂ ਗਿਵ ਮਨੀ ਟੂ ਐਨੀਵਨ, ਇਨਹੀਂ ਕੀ ਕਿਰਪਾ। ਦਿਸ ਇਜ਼ ਇਟਸ ਦ ਗ੍ਰੇਸ, ਇਟਸ ਦ ਕਿਰਪਾ ਆਫ ਦ ਪੰਥ। ਦੇ ਸੈਡ ਕਹਿੰਦੇ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਕਹਿੰਦੇ ਜੇ ਮੈਂ ਸਜਾ, ਇਫ ਆਈ ਬਿਕਮ ਦ ਗੁਰੂ, ਹਾਊ ਕੈਨ ਯੂ ਹੈਵ ਅ ਗੁਰੂ ਵਿਦਆਊਟ ਦ ਸਿੱਖਸ। ਕਹਿੰਦੇ ਸਿੱਖ ਹਨ ਤਾਂ ਗੁਰੂ ਹੈ, ਕਹਿੰਦੇ ਬਿਕਾਜ਼ ਆਫ ਗਟ ਯੂ ਟੂ ਖੋ ਮੀ ਦ ਗੁਰੂ, ਦਿਸ ਇਜ਼ ਆਈ ਐਮ ਦਿਸ, ਦਿਸ ਇਜ਼ ਵਿਦਆਊਟ ਯੂ ਵਾਰ ਆਮ ਆਈ। ਗੁਰੂ ਗੋਬਿੰਦ ਸਿੰਘ ਜੀ ਸਹਿੰਦ ਇਸ ਬਾਤ ਪੰਥ, ਕਹਿੰਦੇ ਇਨਹੀਂ ਕੀ ਕਿਰਪਾ ਕੇ ਸਜੇ ਹੈ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਕਹਿੰਦੇ ਨਹੀਂ ਤਾਂ ਮੇਰੇ ਵਰਗੇ ਤਾਂ ਕਹਿੰਦੇ ਕਰੋੜਾਂ ਹੀ ਗਰੀਬ ਕਹਿੰਦੇ ਰੋਲਦੇ ਸਨ। ਕਹਿੰਦੇ ਅਦਰਵਾਈਜ਼ ਦੇ ਵਾਸ ਮਿਲੀਅਨਸ ਆਫ ਪੀਪਲ ਲਾਈਕ ਮੀ ਜਸਟ ਔਨ ਦ ਸਟਰੀਟ, ਕਹਿੰਦੇ ਆਈ ਐਮ ਵਾਟ ਆਈ ਐਮ ਬਿਕਾਜ਼ ਆਫ ਯੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਗੁਰਸਿੱਖ ਪਿਆਰੇ, ਭਾਈ ਨੰਦ ਲਾਲ ਜੀ ਪ੍ਰੇਜ਼ਿੰਗ ਦ ਖਾਲਸਾ, ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗੇ, ਕਹਿੰਦੇ ਖਾਲਸਾ ਉਹ ਆ ਭਾਈ ਨੰਦ ਲਾਲ ਜੀ ਕਹਿੰਦੇ, ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੋਏ ਆਗੇ। ਕਹਿੰਦੇ ਖਾਲਸਾ ਪਿਆਰੇ ਉਹ ਆ ਜਿਹਦਾ ਅੱਗੇ ਹੋ ਕੇ ਲੜਦਾ ਆ, ਦੈਟ ਪਰਸਨ ਦੈਟ ਕਮਸ ਰਾਈਟ ਆਊਟ ਫੋਰਵਰਡ ਐਂਡ ਫਾਈਟਸ ਵਿਦ ਹੂ, ਖਾਲਸਾ ਸੋਏ ਪੰਜ ਕੋ ਮਾਰੇ, ਦੈਟ ਖੇਲਸ ਇਜ਼ ਪੰਜ ਚੋਰ, ਜਿਹਦਾ ਅੱਗੇ ਹੋ ਕੇ ਆਪਣੇ ਪੰਜਾਂ ਚੋਰਾਂ ਦੇ ਲੜਦਾ ਉਹ ਖਾਲਸਾ ਆ। ਕਹਿੰਦੇ ਖਾਲਸਾ ਸੋਏ ਪੰਜ ਕੋ ਮਾਰੇ, ਖਾਲਸਾ ਸੋਏ ਭਰਮ ਕੋ ਸਾੜੇ, ਖਾਲਸਾ ਇਜ਼ ਦੈਟ ਪਰਸਨ ਦੈਟ ਸੈਟਸ ਫਾਇਰ ਟੂ ਇਲੂਜ਼ਨ। ਭਰਮਾਂ ਨੂੰ, ਭਰਮ ਆਲਸੋ ਮੀਨਸ ਜਿਹੜੇ ਪਖੰਡ ਬੰਦੇ ਪਖੰਡ ਦਾ ਪੀਪਲ ਗੈਟ ਇਨ ਟੂ, ਕਹਿੰਦੇ ਖਾਲਸਾ ਇਜ਼ ਦੈਟ ਪਰਸਨ। ਖਾਲਸਾ ਸੋਏ ਮਾਨ ਜੋ ਤਿਆਗੇ, ਖਾਲਸਾ ਇਜ਼ ਦੈਟ ਪਰਸਨ ਦੈਟ ਲੈਟਸ ਗੋ ਵਿਦ ਪ੍ਰਾਈਡ। ਖਾਲਸਾ ਸੋਏ ਮਾਨ ਜੋ ਤਿਆਗੇ, ਖਾਲਸਾ ਸੋਏ ਪਰਤਰਿਆ ਤੇ ਭਾਗੇ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਖਾਲਸਾ ਤਾਂ ਉਹ ਆ, ਖਾਲਸਾ ਇਜ਼ ਦੈਟ ਪਰਸਨ, ਕਹਿੰਦੇ ਵੈਨ ਹੀ ਸੀਜ਼ ਪਰਤਰਿਆ ਅਪਰਾਈ ਇਸਤਰੀ, ਵੈਨ ਹੀ ਸੀਜ਼ ਅਨਦਰ ਵੁਮਨ ਹੀ ਰਨਸ ਅਵੇ। ਖਾਲਸਾ ਸੋਏ ਪਰਤਰਿਆ ਤੇ ਭਾਗੇ। ਆਹਾ ਗੁਰਸਿੱਖ ਪਿਆਰਿਓ, ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਖਾਲਸਾ ਉਹ ਹੈ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ। ਕਹਿੰਦੇ ਖਾਲਸਾ ਉਹ ਆ ਜਿਹੜਾ ਨਿਰਧਨ, ਕਹਿੰਦੇ ਦੋਜ਼ ਦੈਟ ਹੈਵਨ ਗਾਟ ਐਨੀਥਿੰਗ, ਦੋਜ਼ ਦੈਟ ਕੰਪਲੀਟਲੀ ਡਾਊਨ ਟ੍ਰਡਨ, ਜਿਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ, ਕਹਿੰਦਾ ਜਿਹੜਾ ਖਾਲਸਾ ਉਹਨਾਂ ਨੂੰ ਜਾ ਕੇ ਗੱਲ ਵੱਖੜੀ ਵਿੱਚ ਲੈ ਲਵੇ। ਦੋਜ਼ ਦੈਟ ਖਾਲਸਾ ਇਜ਼ ਦੈਟ ਪਰਸਨ ਦੈਟ ਜਿਹੜਾ ਕਿਸੇ ਦੀ ਵੀ ਨਹੀਂ ਬਾਤ ਪੁੱਛਦਾ। ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ। ਖਾਲਸਾ ਇਜ਼ ਦਾ ਦੈਟ ਟੇਕਸ ਦ ਹੈਡਸ ਆਫ ਦ ਐਨੀਮੀਜ਼ ਆਫ ਦ ਟਾਇਰੈਂਟਸ, ਜਿਹੜਾ ਤੰਗ ਕਰਦਾ ਇਸ ਗਰੀਬਾਂ ਨੂੰ। ਗੁਰਸਿੱਖ ਪਿਆਰਿਓ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜੰਗਲਾਂ ਵਿੱਚ ਬੈਠੇ ਨੇ, ਦੇ ਆਰ ਸਿੰਗ ਵਿਦ ਇਨ ਦ ਜੰਗਲ। ਬਾਬਾ ਦੀਪ ਸਿੰਘ ਜੀ ਹਜ਼ਮ ਫੋਰ ਮੈਨੀ ਡੇਜ਼, ਅੱਜ ਬਾਬਾ ਦੀਪ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਨੇ। ਬਾਬਾ ਦੀਪ ਖਾਲਸਾ ਕੌਣ ਆ? ਹੂ ਇਜ਼ ਅ ਖਾਲਸਾ? ਗੁਰਸਿੱਖ ਪਿਆਰਿਓ, ਹੂ ਇਜ਼ ਅ ਖਾਲਸਾ? ਮੇਰੋ ਰੂਪ ਹੈ ਖਾਸ, ਖਾਲਸਾ ਸੋਈ ਨਿਰਧਨ ਕੋ ਪਾਲੇ। ਨਿਰਧਨ ਮੀਨਿੰਗ ਪੀਪਲ ਦਾ ਵੀਕ, ਜਿਹੜਾ ਉਹਨਾਂ ਨੂੰ ਪਾਲਦਾ ਆ, ਜਿਹੜਾ ਦੁਸ਼ਟਾਂ ਨੂੰ ਗਾਲਦਾ ਆ। ਬਾਬਾ ਦੀਪ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਨੇ, ਤਿੰਨ ਦਿਨ ਹੋ ਗਏ ਨੇ ਪ੍ਰਸ਼ਾਦਾ ਛਕੇ ਨੂੰ, ਉਧਰੋਂ ਸਿੱਖ ਆ ਗਏ ਨੇ। ਦੇਰ ਇਜ਼ ਅ ਗਰਲ ਕ੍ਰਾਈਂਗ। ਤਾਂ ਸਿੰਘ ਕਹਿਣ ਲੱਗੇ, ਕਹਿੰਦੇ ਬਾਬਾ ਜੀ, ਕਹਿੰਦੇ ਇੱਕ ਕਹਿੰਦੇ ਰਾਜਪੂਤਾਂ ਦੀ ਧੀ ਨੂੰ ਕਹਿੰਦੇ ਡੋਲੇ ਵਿੱਚੋਂ ਚੱਕ ਕੇ ਲੈ ਗਏ ਨੇ ਪਠਾਨ। ਕਹਿੰਦੇ ਦੇਵ ਥੇਕਨ ਰਾਜਪੂਤ ਡੋਟਰ, ਸ਼ੀ ਜਸਟ ਗਾਟ ਮੈਰਿਡ ਆਊਟ ਆਫ ਅ ਡੋਲਾ, ਦ ਪਠਾਨ ਹੈਵ ਥੇਕਨ ਹੈ। ਕਹਿੰਦੇ ਬਾਬਾ ਜੀ, ਕਹਿੰਦੇ ਆਪਾਂ ਵੀ ਗਰ ਗੋਇਨ ਰੈਸਕਿਊ ਹੋ, ਕਹਿੰਦੇ ਪਹਿਲਾਂ ਪਰ ਪ੍ਰਸ਼ਾਦਾ ਛੱਕ ਲਓ ਬਾਬਾ ਜੀ। ਕਹਿੰਦੇ ਬਾਬਾ ਜੀ ਈ ਓ ਪ੍ਰਸ਼ਾਦਾ ਫਸਟ, ਹੂ ਇਜ਼ ਅ ਖਾਲਸਾ? ਕਿਹੜੇ ਖਾਲਸਾ ਨੂੰ ਕਿਹਾ? ਗੁਰੂ ਗੋਬਿੰਦ ਸਿੰਘ ਜੀ ਨੇ ਕਿ ਇਹ ਗੁਰੂ ਖਾਲਸਾ ਰੂਪ ਆ ਮੇਰਾ, ਗੁਰੂ ਖਾਲਸਾ ਰੂਪ। ਬਾਬਾ ਦੀਪ ਸਿੰਘ ਜੀ ਕਹਿੰਦੇ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ? ਕਹਿੰਦੇ ਯੂ ਟਾਕ ਟੂ ਬੀ ਅਬਾਊਟ ਫੂਡ, ਕਹਿੰਦੇ ਤੁਹਾਨੂੰ ਦਿਸਦਾ ਨਹੀਂ ਖੰਡਾ ਬੋਲਦਾ? ਕਹਿੰਦੇ ਖਾਂ ਯੂ ਸੀ ਦ ਖੰਡ, ਦਾ ਖੰਡਾ ਸਪੀਕਿੰਗ ਟੂ ਮੀ, ਬਾਬਾ ਦੀਪ ਸਿੰਘ ਜੀ ਸੈਡ। ਕਹਿੰਦੇ ਦੋ ਧਾਰਾਂ ਨੇ ਖੰਡੇ ਦੀਆਂ, ਕਹਿੰਦੇ ਖੰਡਾ ਹੈਜ਼ ਟੂ ਸਾਈਡ, ਟੂ ਐਜਿਜ਼ ਅ ਖੰਡਾ ਹੈਜ਼, ਬਾਬਾ ਦੀਪ ਸਿੰਘ ਜੀ ਸਿੰਘ। ਕਹਿੰਦੇ ਖਾਲਸਾ ਜੀ ਕਹਿੰਦੇ ਦਾ ਖਾਲਸਾ ਜੀ, ਕਹਿੰਦੇ ਦਾ ਖੰਡਾਈ ਸਪੀਕ ਇਨ ਟੂ ਮੀ, ਦਾ ਖੰਡਾਈ ਸਿੰਘ ਖਾਲਸਾ ਸੋਏ ਨਿਰਧਨ ਕੋ ਪਾਲੇ, ਕਹਿੰਦੇ ਦਾ ਖੰਡਾ, ਕਹਿੰਦੇ ਇੱਕ ਧਾਰ ਖੰਡੇ ਦੀ ਮੈਨੂੰ ਕਹਿ ਰਹੀ ਆ, ਕਹਿੰਦਾ ਆ ਖਾਲਸਾ ਇਜ਼ ਦੈਟ ਪਰਸਨ ਦੈਟ ਗੋਜ਼ ਐਂਡ ਲੁਕਸ ਆਫਟਰ ਦੋਜ਼ ਦੈਟ ਨੋਬਡੀ ਲੁਕਸ ਆਫਟਰ, ਦੋਜ਼ ਦੈਟ ਲੁਕ ਆਫਟਰ ਦੋਜ਼ ਬਿਕਮ ਸਪਰੈਸਡ ਬਾਈ ਦਾ ਟਾਇਰੈਂਟਸ, ਕਹਿੰਦੇ ਖੰਡੇ ਦੀ ਧਾਰ ਮੈਨੂੰ ਇਹ ਬੋਲ ਰਹੀ ਆ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ, ਤਾਂ ਕਹਿੰਦੇ ਦੀ ਅਦਰ ਸਾਈਡ ਆਫ ਦਾ ਖੰਡਾ, ਦੀ ਅਦਰ ਧਾਰ, ਦਾ ਅਦਰ ਐਜ ਆਫ ਦਾ ਖੰਡਾ ਇਜ਼ ਸੇਇੰਗ ਟੂ ਮੀ, ਗੋ ਐਂਡ ਟੇਕ ਦਾ ਹੈਡਸ ਆਫ ਦੋਜ਼ ਟਾਇਰੈਂਟਸ ਸਟ੍ਰੇਟ ਅਵੇ। ਬਾਬਾ ਦੀਪ ਸਿੰਘ ਨੇ ਖੰਡਾ ਚੱਕਿਆ, ਬਾਬਾ ਦੀਪ ਸਿੰਘ ਜੀ ਟੇਕਸ ਦਾ ਖੰਡਾ ਵਿਦ ਇਨ ਦੇ ਹੈਂਡ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂ ਨਿਵਾਸ, ਇਹੋ ਜਿਹੇ ਖਾਲਸਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰਦੇ ਨੇ। ਵਿਚ ਟਾਈਪ ਆਫ Khalsa plays in the laps of Mata Sahib Kaur? If we say to ourselves today, Mata Sahib Kaur is my mother, if we are playing in the godi of Mata Sahib Kaur, eho je Khalsa khedde ne Mata Sahib Kaur de godi vich. Baba Deep Singh ji gaye, Baba Deep Singh ji ne khanda khadkaya, the will did that khanda, Pathana nu bhaja ditta, ta ti apne jadon Baba Deep Singh ji kol aayi, ta Baba Deep Singh ji kehne lage, main tenu chhadya ma tere sohreyan de ghar, chala theek hi thi o sohre, ਤਾਂ ਉਹ ਧੀ ਕਹਿਣ ਲੱਗੀ, ਰਾਜਪੂਤਾਂ ਦੀ ਧੀ ਕਹਿਣ ਲੱਗੀ, ਕਹਿੰਦੇ ਬਾਬਾ ਜੀ ਮੈਂ ਉਹਨਾਂ ਨਾਲ ਜਾ ਕੇ ਕੀ ਕਰਨਾ ਆ, ਕਹਿੰਦੇ ਟੇਕ ਮੀ ਬੈਕ ਲੁੱਕ ਆਫਟਰ ਮੀ ਦ ਫਸਟ ਡੇ, ਵਾਟ ਐਮ ਆਈ ਗੋਇੰਗ ਟੂ ਗੋ ਐਂਡ ਡੂ ਇਨ ਦੇਅਰ ਹਾਊਸ, ਕਹਿੰਦੇ ਟੇਕ ਮੀ ਬੈਕ ਟੂ ਮਾਈ ਹੋਮ। ਪਹਿਲਾਂ ਤਾਂ ਕਹਿਣ ਲੱਗੀ, ਕਹਿੰਦੇ ਬਾਬਾ ਜੀ ਟੇਕ ਮੀ ਵਿਦ ਯੂ, ਤੁਸੀਂ ਮੈਨੂੰ ਆਪ ਜੀ ਦੇ ਨਾਲ ਲੈ ਜਾਓ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ, ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਕਹਿੰਦੇ ਆਈ ਸੀ ਅਦਰ ਡੋਰਸ ਟੂ ਬੀ ਆਫ ਮਾਈ ਓਨ ਡੋਰ, I see those that are younger than me to be of like my daughter. Dekh paraiyan changiyan maavan bhaina tiyan jaane, kende I see people like you that are of the same age as me to be like my sisters. Par beti ko beti jaane, par istri ko maat bakhane, baba ji says I'll take you home. When baba ji took her back home, gur sikh pyare, baba ji ne japji sahib da paath shuru kar ditta. Baba ji starts to do japji sahib da paath. Khalsa soye ਪਰ ਤ੍ਰਿਆ ਤੇ ਭਾਗੇ, ਦੋਜ਼ ਦੈਟ ਰਨ ਅਵੇ ਫਰੋਮ ਦਾ ਬਿਊਟੀ ਆਫ ਅਨਦਰ। ਬਾਬਾ ਜੀ ਟੇਕਸ ਅ ਬੈਕ ਹੋਮ, ਤਾਂ ਉਹਦੇ ਘਰ ਵਾਲਿਆਂ ਨੇ ਪਤਾ ਕੀ ਕਿਹਾ, ਕਹਿੰਦੇ ਬਾਬਾ ਜੀ, ਕਹਿੰਦੇ ਓ ਬਾਬਾ ਜੀ, ਕਹਿੰਦੇ ਸ਼ੀ ਹੈਜ਼ ਗਾਟਨ ਅਸ ਇਨਟੂ ਸੋ ਮਚ ਟ੍ਰਬਲ ਐਜ਼ ਸ਼ੀ ਵਾਜ਼ ਗਰੋਇੰਗ ਅਪ ਬਿਕਾਜ਼ ਆਫ ਹਰ ਬਿਊਟੀ, ਮੈਨੀ ਟਾਈਮਸ ਵੀ ਹੈਵ ਟੂ ਗੋ ਐਂਡ ਰੈਸਕਿਊ ਹਰ, ਹਰ ਬਿਊਟੀ ਹੈਜ਼ ਸਟੋਲਨ ਦਾ ਹਾਰਟਸ ਆਫ ਸੋ ਮੈਨੀ। ਸ਼ੀ ਸੇਇੰਗ ਟੂ ਬਾਬਾ ਦੀਪ, ਘਰ ਵਾਲੇ ਕਹਿਣ ਲੱਗੇ ਕਿ ਬਾਬਾ ਜੀ, How was you able to control your mind? Baba Deep Singh, how was you able to control your mind? What was you thinking when you was bringing our daughter back? Baba Deep Singh ji kehnde oye, kehnde keho jiha sawal puch baithe oye, kehnde what have you asked me? Baba ji kehnde je puchhya hi hai na, khalsa soye par triya te bhage, from inside they run away from these beauties completely. That is a khalsa. Guru Singh, Baba Deep Singh kehne lage, kende je tusi mainu puch hi le aaya na, if you have asked us, kende suno jawab fe. Keho jiha khalsa khedda Mata Sahib Kaur di godi vich? Baba ji kende main, kende jadon Japji Sahib da paath karda si na, kende what could I see beside me? Kende ek passe si, kende Mata Sahib Kaur da putt, kende dusre passe jadon main vekhda siga, kende ek passe Mata Sahib Kaur da putt, ta kende dusre passe kende ek mitti da butt. And that's what I could see Baba Deep Singh Ji saying. Can they, all I could see, can they, in one place, can there was the son of Mata Sahib Kaur. When I turned around, I could just see a pile of dust. I could just see mitti, I could see nothing else. Eho jya khalsa. No kya Guru Gobind Singh Ji ne, khalsa mero roop hai, khas. Guru Gobind Singh Ji kan lage, can you know this khalsa? Can they, ot pot sagar bundere. ਕਹਿੰਦੇ ਦਿਸ ਖਾਲਸਾ ਮੀ ਤੇ ਦਿਸ ਸਰ ਇਜ਼ ਜਸਟ ਲਾਈਕ ਡਰੋਪਲਟਸ ਆਫ ਵਾਟਰ ਆਊਟ ਆਫ ਦੀ ਓਸ਼ਨ, ਦੇਰ ਇਜ਼ ਨੋ ਡਿਫਰੈਂਸ, ਦ ਡਰੋਪਲਟਸ ਆਫ ਵਾਟਰ ਦੇ ਆਰ ਦੀ ਓਸ਼ਨ, ਦ ਖਾਲਸਾ ਇਜ਼ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਗੁਰੂ ਸਿੱਖ ਪਿਆਰਿਓ। ਦਿਸ ਗੋਇੰ ਟੂ ਫਿਨਿਸ਼ ਆਫ ਵਿਦ ਵਨ ਮੋਰ ਖਾਲਸਾ ਹਾਊ ਵੀ ਸ਼ੁਡ ਆਲ ਰਿਮੈਂਬਰ, ਗੁਰੂ ਸਿੱਖ ਪਿਆਰਿਓ, ਅ ਜਰਨੈਲ, ਅ ਜਨਰਲ ਆਫ ਮਹਾਰਾਜਾ ਰਣਜੀਤ ਸਿੰਘ, ਗੁਰਸਿੱਖ ਪਿਆਰੇ, ਜੋ ਇਹੋ ਜਿਹਾ, ਯੂ ਨੋ ਵੀ ਟੋਕ ਅਬਾਊਟ ਦਿਸ ਲਾਈਟ and being full of that love of Guru Gobind Singh Ji, Jab Lag Khalsa, Rahe Niyara, Tab Lag Tej Diyo Main Sara, Jab Eh Gaye Biparan Ki Reet, Main Na Karun In Ki Prateet. Tej has two translations. Tej means that shine, and Tej means power. Guru Gobind Singh Ji says, if you remain unique and distinct, then you will have all my shine. Guru Sikh Pyaro, Aaj a general of Maharaja Ranjit Singh, called Bhai Hari Singh Nalwa. He has taken over an area in Afghanistan, which is called the Khyber Pass, which no one has been able to take over so far. Nobody has been able to beat the Afghans over here, but Hari Singh Nalwa has. ਉੱਥੇ ਉਹਨਾਂ ਨੇ ਆਪਣੇ ਤੰਬੂ ਲਾ ਲਏ, ਉੱਥੇ ਨਿਸ਼ਾਨ ਸਾਹਿਬ ਗੜ ਦਿੱਤਾ ਗੁਰਸਿੱਖ ਪਿਆਰਿਓ. ਐਂਡ ਬੀਬੀ ਪਠਾਣੀ, ਅਫਗਾਨੀ ਬੀਬੀ, ਸੈਜ਼ ਟੂ ਸਮਰੀ, ਉਹ ਕਹਿਣ ਲੱਗੀ ਇੱਕ ਪਠਾਨ ਨੂੰ, ਸ਼ੀ ਸੈਜ਼, ਮੈਂ ਇਹਨੂੰ ਇਹ ਹਰੀ ਸਿੰਘ ਨੂੰ ਜਾ ਕੇ ਮਿਲਣਾ ਆ. ਵਾਈ ਹੈਜ਼ ਹੀ ਟੇਕਨ ਓਵਰ ਆਵਰ ਲੈਂਡ? ਵਾਈ ਇਜ਼ ਹੀ ਟੇਕਨ ਓਵਰ ਆਵਰ ਲੈਂਡ? ਹਰ ਨੇਮ ਇਜ਼ ਬੀਬੀ ਬੰਨੂ. ਕਿੰਨੀ ਮੈਂ ਇਹ ਜਾ ਕੇ ਹਰੀ ਸਿੰਘ ਨੂੰ ਜਾ ਕੇ ਪੁੱਛਣਾ ਆ. And he said, no, you can't go. Tu singha de lage nahi ja sakdi. She says, no, I'll go with a shastra and I'm going to go and ask. Why has he taken over our land? Khair. She's gone. She gets to the tent of Hari Singh Nalwa, who is a Khalsa. Who is Khalsa? Meru roop hai khals. She gets a dagger, khanjar, unhe apni kamar kase chpa liya bibi ne. Singha ne dekhe, jere paire te singh sege, the singhs that were on para, they saw. And they said, don't worry, she's a bibi. Let her go. She'll be fine. She goes inside and she says, Jab Lag Khalsa Rahe Niyara, Tab Lag Tej Diyo Main Sara. Guru Gobind Singh Ji had given the complete radiance to Hari Singh Nalwa, the shine on their chehra. She goes in, she says, I want to ask you a few questions. The kende puchho biba, kende go and ask. She said, why have you taken over our land? And Hari Singh Nalwa kan lage, kende, can I ask you a question? The bibi banno kan lage, kende puchho ji. Can they, if, has somebody got a right to protect their home? She goes, of course they have. And they said, that's all I'm doing. She goes, every time, they said, the Mughals have attacked Punjab, they've come through this passage. They've come through this Khyber Pass of this area of Afghanistan. They said, so if now me winning over this area, so at least nobody can now come and attack Punjab. And she said, fair enough. She says, and my second question, she says, nobody's been able to do this before. Where did your power come from? How was you able to do this? What have you got that nobody else had? And by Hari Singh Nalwa kan lage, kan de, this wasn't me that's done this. Don't think it's me. This is, I've got something called Khande Bate Da Amrit. This is, minum mere guru ne eho ji cheez pala diti hai, kan de, ode agge koi khad nahi sakda. He says, nobody can stand in front of this Amrit that Guru Gobind Singh Ji has given. And as Bhai Hari Singh Nalwa is talking, she's taken back. She's in awe of Bhai Hari Singh Nalwa. She can see the radiance, the bibi kan lagi. Ode muh vicho sad subhai nikal gaya, she couldn't help it. She says, mainu aap ji varga puttar chahida. She says, I want a son just like you. And they said, can they eho jiya mangani mangidiyan? They said, don't ask for these type of things. Ask that I want a son that lives a righteousness life. They says, why do you want him to look like me? Because she's saying, I want my son to be just like you. I want him to look just like you. Three times, Tenwari, Baba ji said to her. And on the third time, Ummanine, she said, no. She says, I don't think you understood. She goes, I want a son from you. She said, I want you to marry me. Mere naal nikah karo. Bhai Hari Singh Nalwa kehne, ja bibba, kehne tur pa itthon. Kehne, at once, kehne, leave this tent. He says, no, I don't want to look at you anymore. As she's leaving that tent, Khalsa. Who's a Khalsa? Khalsa mero roop hai khas. Ehe khas roop di gal kiti. The bibi turns around, it tana maria. She turns around and she goes, Jao, Jao Sikha. She says, I heard that in the house of Guru Nanak nobody goes empty. She goes, never mind the house of Guru Nanak. She says, I heard that nobody goes empty from the Sikh of Guru Nanak, from a Sikh of Guru Nanak. She goes, aaj ek, she goes, Guru Nanak de dar de upar aake, ek Sikh de dar upar aake, aaj main khali mudan challi haan. She goes, I'll tell the world that somebody has returned empty. As she's leaving, and they go, Bibba, tharik, man. She says, they said, wait. She turns around. And Baba Ji says, can they sikho? Can they jaake dishala leke ho, jaake shawl leke ho. This is, go and bring me a shawl. They bring her a shawl. Baba Ji no shawl fadaya, Bhai Hari Singh Nalwan. He Baba Ji ne, jinnane babayan wale kam kitte, that did such great things. Unhane shawl leke na, Bibi Banno de sir upar rakke, they put it onto her head. They put their hands together. And they did matha take to her. And they says, Ma, aaj tu main tera pote haan. He says, oh my mother, I am your son from today. Gursikh pyare, othe Bibi Banno de athru ni ruke, uppu ba maar ke roon lapi. She starts to cry out. Gursikh pyare, oh, Bibi Banno kahan lagi, kandi, I am saying this in so much pride. Kandi, I am born ek pathana de ghar vich, main janam liya, I am born into a Musliman house. Kandi, aaj main kandi Muslimani hoke, kandi, I can go and tell the world with pride, kandi, mera ek putr Sikh hai. Kandi, main jaake sansar nu dasungi da mera ek putr, kandi, Guru Gobind Singh ji da putr hai. And I will go and tell the world that I've seen no qaum like this. Rondi rondi, kahe aaj main maa ban gayi ek Sikh di kahe. Khalsa soye, nirdhan ko paale. Khalsa soye, dusht ko gaale. Gursikh pyareo, khalsa mero roop hai khals. Khalsa main hoon, karo nivas. Khalsa mero mukh hai anga. Khalsa kahe hao, sad sad sangha. Guru Gobind Singh Ji says, I will remain beside my khalsa forever and forever. But khalsa eho jya bane phila koi. Khalsa eho jya bane, tain din prashad dana shakya hove, ta jadun kisi da dukh kanni pae jave, ta banda ek dam utke chal jave. Khalsa eho jya bane, jada mama bana lave eho jya. So khals, khair gursikh pyareo. So this is the last session today. That Gyani San Singh Maskeen ji, unhne ek gal kahi si, they said one thing, Gyani San Singh Maskeen. And there was these ragis that came to the Gurdwara Sahib. They sang kirtan beautifully, beautifully. As the kirtani, as the ragis walked away, there was a couple. They got up from the darbar and they ran after the kirtani. And they says, we can't tell you how much we thank you. Your kirtan touched us. It was so beautiful. And the kirtani wasn't a normal kirtani. He was a guru da ladala. He was that khas. He was that khas khalsa. And he said to them, this is va, you were touched. He says, you must be ready to take khande bate da amrit. And they took a step back. This is, oh no, no, no, no. And they said, the kirtani said, you wasn't touched then. They said, it was just your ears that were touched. Let's not make katha, let's not make kirtan into the pleasure of these ears. If we are saying it's touched us, then why wouldn't we want Guru Gobind Singh Ji that said, In putran ke sis parwar diye sut char, char muhe ta kya hua, jeevat kai hazar. Guru Gobind Singh Ji said, this is, I see Ajit and Jujar. This is, I see Zoravar and Fateh in you. That's why I don't miss my sons. They says, what qualities do I want to see in this Khalsa Panth? This is, what do they mean? I can see Ajit in you. I can see that you are Ajit too. Ajit means that nobody can have victory over you. The Panjit Chor won't be able to beat you. You, I can see Ajit in you, O Khalsa Panth. I can see Jujar in you. Jujar means to go on the battlefield and fight. I can see that you have got this strength to go on the battlefield and fight against the Panjachur. Physical battlefield as well when the time comes. And nobody can beat you on the physical battlefield as well. And this is, I can see Zoravar in you. I can see that you've got power, Zor. I can see, I won't miss those four because I can see these qualities in this Panth. I can see that you've got the strength to keep going, digging and doling. Dirad kar rahe ho ke tum idhar nahi digunga, that you will be firm in your wrath. And then they said, if you've got these three qualities, then what will you have? Then you, I can see Fateh Singh in you, I can see victory in you. Guru Gobind Singh Ji saying, let this not be a place that we come to just gain knowledge. This is not like the parai that you go and do at school. This is not like the education you go and receive at schools and colleges. This education is to change our inner self. This education isn't something to say we've ticked that off the box and now I've got a bit more knowledge about my guru. If there isn't a change in us, then we haven't actually heard anything for these 13 weeks. If we take a step closer to our guru, then we've heard something. Don't ever think this is just normal parai. Why wouldn't you want to go and sit in the laps of that Guru Gobind Singh Ji? There's no one like him. Na koi hoya, na koi huna. So Guru Sikh Pyaru, if we just finish off, to give some of those that maybe are thinking towards, going towards that path of Khande Bhatti, that Amar, just to fill them with a bit of spirit, just to finish off on something Santanel Singh Ji calls up in Rawali would sing. Everybody, I'm going to sing it first and the Sangha to sing behind me. I'm going to finish on this note.
1: Sir tar ke tali te aaja, je tu milna talgiyan wale nu. Sir tar ke tali te aaja, je tu milna wajjan wale nu. Sir tar ke, je tu milna
0: gaj ke.
1: सिर धर के तली ते आ जा जे तू मिलना वाजा वाले नू सिर धर के तली ते आ जा जे तू मिलना कलगियां वाले नू सिर धर के

ਸੰਗਤ ਨੇ ਇੱਕ ਬੇਨਤੀ ਪ੍ਰਵਾਨ ਕਰਨੀ ਆ। ਸਤਿ ਕੇ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਸਾਨੂੰ ਬੋਲਣ ਵਾਲਿਆਂ ਨੂੰ ਵੀ ਰਹਿਤ ਦੀ ਦਾਤ ਬਖਸ਼ਣ। ਸੋ ਆਈ ਡੋਂਟ ਸਿਟ ਹੇਅਰ ਡੂਇੰਗ ਉਪਦੇਸ਼ ਐਂਡ ਟ੍ਰਾਇੰਗ ਟੂ ਟੀਚ ਅਦਰਸ। ਮਹਾਰਾਜ ਜੀ ਡਸ ਕਿਰਪਾ ਦੈਟ ਦ ਸਟਰੈਂਥ ਫਰੋਮ ਦੈਟ ਐਂਡ ਦ ਲਵ ਫਰੋਮ ਦ ਸੰਗਤ ਦੈਟ ਇਜ਼ ਏਬਲ ਟੂ ਹੈਲਪ ਪੀਪਲ ਲਾਈਕ ਮਾਈਸੈਲਫ ਟੂ ਵਾਕ ਔਨ ਵਾਟ ਵੀ ਸੇ, ਬਿਕਾਜ਼ ਇਟ ਡਸਨਟ ਮੀਨ ਦੈਟ ਆਮ ਫਾਲੋਇੰਗ ਦੀਸ ਥਿੰਗਸ ਵਰਡ ਫੋਰ ਵਰਡ। ਆਮ ਸਿਟਿੰਗ ਹੇਅਰ ਜਸਟ ਲਾਈਕ ਅ ਚਾਈਲਡ ਐਜ਼ ਵੈਲ। ਆਮ ਸਿਟਿੰਗ ਹੇਅਰ ਡੂਇੰਗ ਬੇਨਤੀ ਐਂਡ ਅਰਦਾਸਾਂ ਟੂ ਦ ਗੁਰੂ ਐਂਡ ਟੂ ਦ ਸੰਗਤ ਐਜ਼ ਵੈਲ ਟੂ ਬਲੈਸ ਮੀ with these things that I talk about, that I don't only remain talking about these things, that I'm able to have the strength to walk upon this path too. So Waheguru Ji Ka Khalsa.

ਜੇ ਕੋਈ ਜਾਗਦਾ ਹੈ ਤਾਂ ਗੁਰੂ ਨਾਨਕ ਹੈ, ਹੋਰ ਸਭ ਭਾਵੇਂ ਸੁੱਤੇ ਹੋਏ ਹਨ। ਤੁਲਸਾਦਾਸ ਜੀ ਕਹਿਣ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਈ ਆ? ਵਟ ਟਾਈਪ ਆਫ ਥਿੰਗਸ ਹੈਵ ਯੂ ਸਟਾਰਟਡ ਟੂ ਟਾਕ? ਪੀਪਲ ਸੈਡ ਦੈਟ ਮਾਈ ਸਨ ਵਾਸ ਕ੍ਰੇਜ਼ੀ ਐਂਡ ਨਾਓ ਯੂ ਟਾਕ ਲਾਈਕ ਦਿਸ ਟੂ? ਯੂ ਆਰ ਸੇਇੰਗ ਹੀ ਇਜ਼ ਨਾਟ ਅਸਲੀਪ, ਯੂ ਆਰ ਸੇਇੰਗ ਹੀ ਇਜ਼ ਸੇਵਿੰਗ ਸਮਬਡੀ ਸ਼ਿਪ, ਲੈਟ ਮੀ ਗੋ ਐਂਡ ਵੇਕ ਹਿਮ ਮਾਈਸੈਲਫ। ਗੁਰਸਿੱਖ ਪਿਆਰਿਓ, ਮਾਤਾ ਨਾਨਕੀ ਵਾਜ਼ ਆਲਸੋ ਵਿਜ਼ਿਟਿੰਗ ਐਟ ਦਿਸ ਟਾਈਮ ਐਂਡ ਸ਼ੀ ਸੈਜ਼ ਟੂ ਤੁਲਸਾ, ਸ਼ੀ ਸੈਜ਼, ਵਟਐਵਰ ਯੂ ਹੈਵ ਸੀਨ ਜਸਟ ਰਿਮੇਨ ਕੁਆਇਟ ਐਂਡ ਕੀਪ ਇਟ ਇਨਸਾਈਡ ਆਫ ਯੂ। ਪੀਪਲ ਆਰ ਨਾਟ ਗੋਇੰਗ ਟੂ ਬੀ ਏਬਲ ਟੂ ਅੰਡਰਸਟੈਂਡ ਯੂ। ਜਸਟ ਲਾਈਕ ਭਗਤ ਕਬੀਰ ਜੀ ਸੈਜ਼, ਮੇਰੇ ਬਾਬਾ ਮੈਂ ਬਹੁਰਾਨਾ, ਸਭ ਖਲਕ ਸਿਆਣੀ ਮੈਂ ਬਹੁਰਾਨਾ। ਦਿਸ ਇਜ਼ ਆਈ ਐਮ ਕ੍ਰੇਜ਼ੀ, ਭਗਤ ਕਬੀਰ ਜੀ ਸੈਡ। ਦੇ ਸੈਡ ਦ ਵਰਲਡ ਇਜ਼ ਵਾਈਜ਼ ਬਿਕਾਜ਼ ਵਾਈ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਬਿਕਾਜ਼ ਦ ਵੋਕ ਆਫ ਦ ਭਗਤ ਆਫ ਦ ਡਿਵੋਟ ਇਜ਼ ਅ ਵਾਹਿਗੁਰੂ ਅਕਾਲ ਪੁਰਖ ਇਜ਼ ਕੰਪਲੀਟਲੀ ਸੈਪਰੇਟ ਫਰੋਮ ਦ ਵਰਲਡ। ਭਗਤਾ ਤੈਸਾ ਸਾਰੀਆ, ਜੋੜ ਕਦੇ ਨਾ ਆਇਆ। ਦ ਵੋਕਸ ਕੈਨ ਨੈਵਰ ਮੈਚ ਅ ਭਗਤ ਐਂਡ ਦ ਪੀਪਲ ਆਫ ਦ ਵਰਲਡ। The people of the world can never understand a Bhagat, and this is what has happened to Tulsa as well. Guru Sikh Pyaro, today we may be going through Sakhiya. We have heard these Sakhiya many times. Par Pyaro ji, kithe apa Sakhi suniye ta Sakhi apa sunan di jaach vi sikh liye. Sakhi sunan di jaach vi apa sikh liye. Sab ne suni hai Sakhi. Paatshah ne jadon sacha sauda ja ke kita. 20 ਰੁਪਈਆਂ ਦਾ ਜਦੋਂ ਜਾ ਕੇ ਲੰਗਰ ਲਾਇਆ ਗੁਰੂ ਨਾਨਕ ਪਾਤਸ਼ਾਹ ਨੇ, ਐਵਰੀਬਾਡੀ ਹੈਜ਼ ਹੈਰਡ ਦੀ ਸਟੋਰੀ। ਗੁਰਸਿੱਖ ਪਿਆਰੋ, ਐਵੇਂ ਹੀ ਦੀਵਾਨ ਸਜਿਆ ਹੈ, ਨਾਨਕ ਪ੍ਰਕਾਸ਼ ਦੀ ਕਥਾ ਹੋ ਰਹੀ ਹੈ, ਤਾਂ ਸੱਚੇ ਸੌਦਾ ਦਾ ਜਦੋਂ ਸਾਖੀ ਜਦੋਂ ਚੱਲੀ ਨਾ, ਦੀਵਾਨ ਵਿੱਚ ਪਿਆਰੋ ਇੱਕ ਮਹਾਂਪੁਰਖ ਜੁੜੇ ਹੋਏ ਹਨ। ਦੇਰ ਇਜ਼ ਅ ਮਹਾਂਪੁਰਖ ਲਿਸਨਿੰਗ ਟੂ ਦੀ ਸਾਖੀ। ਵੀ ਹੈਵ ਹੈਰਡ ਦੀ ਸਾਖੀ ਮੈਨੀ ਟਾਈਮਸ, ਪਰ ਸਾਖੀ ਜਦੋਂ ਆਪਾਂ ਕਿਤੇ ਆਪਾਂ ਨੂੰ ਜਾਚ ਆਵੇ ਸਾਖੀ ਸੁਣਨ ਦੀ, ਆਪਾਂ ਸਾਖੀ ਨੂੰ ਕੇਵਲ ਸੁਣੀਏ ਨਾ, ਆਪਾਂ ਸਾਖੀ ਨੂੰ ਵੇਖੀਏ, ਆਪਾਂ ਵੇਖੀਏ ਸਾਖੀ ਨੂੰ। ਲੈਟਸ ਵਾਚ ਦਿਸ ਸਾਖੀ। ਸੰਬੜੀ ਜੀ ਕਥਾ ਆਫ ਕਵੀ ਸੰਤੋਖ ਸਿੰਘ, ਇਤਿਹਾਸ। ਇੱਕ ਮਹਾਂਪੁਰਖ ਸੰਗਤ ਵਿੱਚ ਬੈਠੇ ਹੋਏ ਹਨ। ਦੇ ਇਜ਼ ਅ ਮਹਾਂਪੁਰਖ ਸਿਨ ਇਨ ਦ ਸੰਗਤ। ਜਦੋਂ ਉਹ ਸਮਾਂ ਆਇਆ ਨਾ ਪਿਆਰਿਓ, ਭਾਈ ਵੀਰ ਸਿੰਘ ਜੀ ਬੜੇ ਪਿਆਰ ਦੇ ਨਾਲ ਲਿਖਦੇ ਨੇ, ਕਹਿੰਦੇ ਜਦੋਂ ਉਹ ਵਾਪਸ ਮੁੜ ਰਹੇ ਨੇ ਨਾ, when they are coming back from doing the sacha sauda, Bhai Balaji and Guru Nanak Patshah is in a conversation. When Guru Nanak Patshah has now realized, I have to go back home. Jadon Guru Nanak Patshah ne jadon yaad aaya ki main ghar wapas mudna aaya, to Guru Nanak Patshah Bale nu kehne lage, kende Bale aapa kidhar nu challe ne? Kende pita ji ne ta vekhna hai ki aapa lai ke ki aaye aa, kende main jaawa kidhar hun? ਪਿਆਰਿਓ, ਤਾਂ ਇਤਿਹਾਸ ਆਪਣਾ ਲਿਖਦਾ ਹੈ ਕਿ ਆਪਣੇ ਘਰੇ ਨਹੀਂ ਵਾਪਸ ਗਏ। ਫੇ ਇਕਦਮ ਭਾਈ ਬਾਲਾ ਜੀ ਆਪਣੇ ਘਰ ਵੱਲ ਨੂੰ ਵਾਪਸ ਮੁੜ ਗਏ ਨੇ, ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਹਿੰਦੇ ਪਿੰਡ ਦੇ ਬਾਹਰ ਜਾ ਕੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਗਏ। ਸਾਰੀ ਰਾਤ ਲੰਘ ਗਈ। ਯਾਦ ਰੱਖੋ, ਇੱਥੇ ਇਤਿਹਾਸ ਕੋਈ ਸੁਣਾ ਰਿਹਾ ਸੀਗਾ ਕਵੀ ਸੰਤੋਖ ਸਿੰਘ, ਮਹਾਂਪੁਰਖ ਬੈਠੇ ਨੇ ਸੁਣਦੇ। ਸਾਖੀ ਕਿਵੇਂ ਆਪਾਂ ਸੁਣਨੀ ਆ ਪਿਆਰਿਓ? ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਜਦੋਂ ਲੱਗਣਾ, ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਫਾਈਂਡਸ ਆਊਟ ਦੈਟ ਮਾਈ ਸਨ ਰਿਟਰਨਡ ਯੈਸਟਰਡੇ ਬਟ ਹੀ ਸਟਿਲ ਹੈਜ਼ਨਟ ਕਮ ਬੈਕ ਹੋਮ, ਲੈਟ ਮੀ ਗੋ ਐਂਡ ਸੀ। ਗੁਰੂ ਨਾਨਕ ਪਾਤਸ਼ਾਹ ਜੀ ਫਾਦਰ ਮਹਿਤਾ ਕਾਲੂ ਖੋਲਸ ਬਾਲਾ ਜੀ ਐਂਡ ਸੇਜ਼, ਵਾਈ ਹੈਜ਼ਨਟ ਹੀ ਰਿਟਰਨਡ ਹੋਮ? ਐਂਡ ਹੀ ਪੁੱਟਸ ਹਿਸ ਹੈਂਡਸ ਟੁਗੇਦਰ ਐਂਡ ਹੀ ਸੇਜ਼, ਆਈ ਡਿਡਨਟ ਡੂ ਐਨੀਥਿੰਗ ਰੋਂਗ। ਹੀ ਸੇਜ਼, ਡੋਨਟ ਸੇ ਐਨੀਥਿੰਗ ਟੂ ਮੀ, I told him, let's not go to those sadhus. I says, we've come here to do a trade. He says, please don't scold me. By Balaji saying, he says, but Nanak is sitting outside of the village in the jungle, by this dry pool under a tree. He's scared to come home, because he comes back empty handed. Guru Nanak Patshah ji, ose tang de naal jude ne, jado Tulsadas ji ne jado vekhya. That same color, that same love, Guru Nanak Patshah ji sitting there again. And today, Mehta Kalu ji, Guru Nanak Patshah is completely furious. Aaj aag andar mach rahi hai. And Pita ji comes out running.

मैं थोड़ा हरजा तो हरेक मंडे 7 बजे तुसी तो मैं आपस में गल्ला करांगे साडी कम्यूनिटी दियां साडे बच्चियां दियां साडे बाहर रहिंदे एनआरआईआं दियां साडे देश दियां तो जो अजकल दे इशू हैगे सानू अफेक्ट करदे उहनां दियां सो लेट्स टॉक विद हरजा। ਅੱਜ ਦਾ ਸ਼ੋਅ ਜੋ ਸਾਡਾ ਹੈਗਾ ਡਿਫਰੈਂਟ ਥੋੜਿਆ ਅੰਦਾਜ਼ ਦਾ ਹੈਗਾ, ਤੁਹਾਨੂੰ ਪਤਾ ਹੈ ਕਿ ਅਸੀਂ ਕਲਚਰਲ ਇਸ਼ੂ ਜਾਂ ਕਮਿਊਨਿਟੀ ਇਸ਼ੂ ਲੈ ਕੇ ਆਉਂਦੇ ਹੁੰਦੇ ਹਾਂ ਸ਼ੋਅ ਦੇ ਵਿੱਚ, ਬਟ ਅੱਜ ਕਈ ਕਾਫੀ 6-7 ਮਹੀਨਿਆਂ ਤੋਂ ਮੇਰਾ ਇੱਕ ਫਰੈਂਡ ਮੇਰੇ ਨਾਲ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਅਤੇ ਉਹਨੂੰ ਮੈਂ ਦੇਖੇ ਨੂੰ 15 ਸਾਲ ਹੋ ਗਏ ਅਤੇ ਉਸ ਵੇਲੇ ਤਾਂ ਬੜਾ ਸ਼ੌਕੀਨ ਜਿਹਾ ਹੁੰਦਾ ਸੀ।

0: ਪਹਿਲਾਂ ਹਰਜਾਪ ਸਿਆਂ, ਮੈਂ ਤੇਰਾ ਸ਼ੁਕਰ ਕਰਦਾ ਕਿ ਅਤਿ ਧੰਨਵਾਦੀ ਆ ਤੁਹਾਨੂੰ ਕਿ ਤੁਸੀਂ ਸਾਨੂੰ ਬੁਲਾਇਆ ਗਰੀਬ ਬੰਦਿਆਂ ਨੂੰ ਤੁਹਾਡੇ ਸ਼ੋ ਤੇ। ਨਾਲੇ ਬੜਾ ਚਿਰ ਹੋ ਗਿਆ ਜਿੱਦਾਂ ਫੁੱਲ ਖਿੜਦੇ ਆ ਤੁਹਾਨੂੰ ਦੇਖ ਕੇ, ਇੰਨੇ ਸਾਲ ਹੋ ਗਏ ਆ, ਨਾਲੇ ਇੰਨੇ ਹੁਣ ਜਿੱਦਾਂ ਨਵੇਂ ਨਵੇਂ ਐਕਸਪੀਰੀਅੰਸ ਤੁਹਾਡੇ ਨਾਲ ਹੁਣ ਸ਼ੇਅਰ ਕਰਦੇ
1: ਆ। ਡੈਫੀਨਿਟਲੀ, ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜੋ ਨਿਹੰਗ ਸਿੰਘ ਆ, ਨਿਹੰਗ ਇਹ ਨਿਹੰਗ ਹੁੰਦੇ ਕੀ ਆ? ਵੋ ਆਰ ਨਿਹੰਗਸ, ਸਪੈਸ਼ਲੀ ਜੋ ਇੱਥੇ ਦੇ ਯੰਗਸਟਰ ਆ ਉਹਨਾਂ ਨੂੰ ਪਤਾ ਲੱਗੇ ਵੋ ਆਰ ਨਿਹੰਗਸ।
0: ਭਾਜੀ ਪਹਿਲਾਂ ਇਹ ਗੱਲ ਵਿਚ ਬੜੇ ਮਿਸਕਨਸੈਪਸ਼ਨ ਆ, ਭੁਲੇਖੇ ਬਹੁਤ ਆ, ਗਲਤ ਫਹਿਮੀਆਂ ਬਹੁਤ ਆ। ਪਹਿਲੀ ਗੱਲ ਹੈ ਜਿਹੜਾ ਨਿਹੰਗ ਸਿੰਘ ਉਹ ਖਾਲਸਾ ਆ, ਅਸੀਂ ਹੁਣ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਇੱਕ ਗੌਨਿਆ ਖਾਲਸੇ ਦਾ ਕਿ ਨਿਹੰਗਤਾ ਤੋਂ ਰਹਿਤ, ਮੋਹ ਤੋਂ ਰਹਿਤ, ਅਟੈਚਮੈਂਟ ਤੋਂ ਰਹਿਤ। ਹੁਣ ਜਿਹੜਾ ਬੰਦਾ ਨੇ ਲੜਨਾ, ਜਿਹਨੇ ਭਗਤੀ ਵੀ ਕਰਨੀ ਆ, ਉਹਨੂੰ ਆਪਣੇ ਜਿੱਦਾਂ ਪਰਿਵਾਰ ਭਾਵੇਂ ਘੰਟਾ ਆ ਅੱਧਾ ਘੰਟਾ ਉਹਨੂੰ ਛੱਡਣਾ ਪੈਂਦਾ, ਜੇ ਉਹਨੇ ਸ਼ਹੀਦੀ ਵੀ ਦੇਣੀ ਉਹਨੇ ਛੱਡਣਾ ਪੈਂਦਾ। ਫਿਰ ਪਹਿਲਾਂ ਜਿਹੜਾ ਮੋਹ ਆ ਮਾਇਆ ਦੇ ਨਾਲ, ਜੇ ਅਸੀਂ ਨਾਮ ਜਪਣਾ ਰੱਬ ਦਾ ਨਾਂ ਲੈਣਾ, ਉਹ ਪਹਿਲਾਂ ਮੋਹ ਨੂੰ ਤੋੜਨਾ, ਤਾਂ ਨਿਹੰਗ ਦਾ ਨਾਂ ਨਿਹੰਗ ਹੀ ਹੁੰਦਾ। ਜਿਹੜਾ ਬੰਦਾ ਨੇ ਆਪਣੇ ਅੰਦਰ ਉਹ ਜਿਹੜਾ ਮੋਹ ਪਿਆਰ ਮਾਇਆ ਦਾ ਉਹਨੇ ਤੋੜ ਲਿਆ, ਉਹਨੇ ਉਹਨੇ ਜਿੱਦਾਂ ਫਤਿਹ ਉਹਦੀ ਹੋ ਗਈ ਆ।
1: ਸਰ ਤੁਹਾਡਾ ਯੂ ਬਿਲੀਵ ਦੈਟ ਯੋਰ ਪਰਪਸ ਇਨ ਯੋਰ ਲਾਈਫ ਇਜ਼ ਟੂ ਲੈ ਰੱਬ ਦਾ ਨਾਮ, ਇਜ਼ ਟੂ ਜਪ ਰੱਬ ਦਾ ਨਾਮ, ਇਜ਼ ਦੈਟ ਦਾ ਪਰਪਸ?
0: ਨਾਓ ਯੂ ਨੋ ਫਰਮ ਜਪਜੀ ਸਾਹਿਬ ਵਟ ਇਜ਼ ਗੁਰੂ ਨਾਨਕ ਰਾਏ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਮ। ਹੁਣ ਅਸੀਂ ਨਾਮ ਜਪਣ ਆਏ ਆ ਦੁਨੀਆ ਚ, ਹੁਣ ਇਹ ਸੰਸਾਰ ਦੇਖੋ ਅੱਜ ਕੱਲ ਕੀ ਕੁਛ ਹੁੰਦਾ, ਲੜਾਈਆਂ ਝਗੜੇ ਹੁੰਦੇ ਆ, ਦੋ ਭਰਾਵਾਂ ਦਾ ਵੀ ਨੀ ਹੁਣ ਅੱਜ ਕੱਲ ਬਣਦਾ, ਕਾਲੇ ਕੁਝ ਲੋਕਾਂ ਨੇ ਆਪਣੇ ਦਿਲੋਂ ਰੱਬ ਭੁੱਲ ਗਿਆ ਉਹਨਾਂ ਨੂੰ, ਠੀਕ ਨੀ ਜੀ?
1: ਹੁਣ ਤੁਸੀਂ ਲੜਾਈਆਂ ਦੀ ਗੱਲ ਕੀਤੀ ਆ, aren't the Nahangs known for being fighters and warriors? Ke ek jo Nahang ya mera khayal mein aaj padh raha si, the word Nahang means crocodile. I'm not sure it comes from a word for a crocodile, and they're basically the Nahangs were a group of warriors. Is that right or wrong?
0: Sapalsya,
2: I think it's really important that we set the context before we can answer anything about Nahangs.
1: Okay.
2: So Kamal Roop started by saying, firstly, we don't see ourselves as a distinct group of people in any way. We are the Khalsa.
1: Okay.
2: There's no separating the Nihang Singh from the Khalsa or the Khalsa
1: from
2: the
1: Nihang Singh. You're not a separate sector or a separate group, or people what, don't make out as if they're separate groups within Sikhism, but you the Nihangs are not separate.
2: Absolutely not. Well, I'll go one step further to say that the context within which a Nihang Singh exists, is first and foremost we're a student of Guru Nanak.
1: Okay.
2: That's the first and foremost context. Because people will look at us Baron outside and they'll see us as a warrior race. And they'll see us with weapons, they'll see us with our Bana. But they don't see that first and foremost we are Sant then Sapahi.
1: Right.
2: So the definition of a Khalsa first has to come from Guru Nanak's student.
1: Okay.
2: So you have to be Guru Nanak's student first. That's what we are.
1: Okay.
2: So you asked, is our duty here to jap naam? That's our first duty.
1: That's your first duty.
2: That's our absolute first duty here. Right. So if you want a description of what a Nihang Singh is, first you have to go to the source, and that's Guru Nanak Dev Ji.
1: So when you say, like, you look, you have weapons, you know, to be honest, anyone coming, a youngster looking at you will think, yeah, dar lagda hai to bade ਖੱਟੇ ਖੱਟੇ ਆ ਜਾਂ ਲੜਾਕੂ ਆ ਜਾਂ ਇੱਦਾਂ, ਜਾਣੀ ਬੰਦਾ ਦੇਖਣ ਨੂੰ ਫਸਟ ਇੰਪਰੈਸ਼ਨ ਇਜ਼ ਦੈਟ ਵੈਨ ਪਹਿਲਾਂ ਤਾਂ ਬਹੁਤ ਬੜੀ ਮਿਸਕਨਸੈਪਸ਼ਨ ਆ ਕਿ ਜੀ ਨਿਹੰਗ ਲੜਦੇ ਰਹਿੰਦੇ ਆ, ਇਜ਼ ਦੈਟ ਰਾਈਟ ਔਰ ਰੋਂਗ?
2: ਆਈ ਡੋਂਟ ਥਿੰਕ ਇਟ ਵੁੱਡ ਬੀ ਫੇਅਰ ਟੂ ਸੇ ਦੈਟ ਇਟ ਇਜ਼ ਰਾਈਟ ਐਂਡ ਇਟ ਵੁਡਨਟ ਬੀ ਫੇਅਰ ਟੂ ਸੇ ਦੈਟ ਇਟ ਇਜ਼ ਰੋਂਗ
1: ਆਈਦਰ। ਇਟਸ ਨਾਟ ਅ ਪਾਰਟੀ ਪੋਲਿਟਿਕਲ ਬ੍ਰੋਡਕਾਸਟ।
2: ਦ ਰੀਜ਼ਨ ਇਟ ਇਜ਼ਨਟ ਰਾਈਟ ਟੂ ਸੇ ਦੈਟ ਵੀ ਆਰ ਆਲਵੇਸ ਫਾਈਟਿੰਗ, it's because a Nihang Singh, a Khalsa, is never one to attack.
1: Right.
2: If you look at Sikh history, the history of all the wars that were fought, we were always defending. We were always defending. Defending our right to practice, our own lifestyle, and the rights of anybody else. See, again, I'll go back to the point that who were our role models?
1: Yeah.
2: Our role models were people like Guru Arjan Dev Ji, Guru Tegh Bahadur Sahib Ji. These were the people who were ahimsa.
1: No, pacifists.
2: They were political movers.

0: But they decided that the first thing that we will do is that we will try and resolve any issue with galbaat, with sitting down, with diplomacy. So as a Khalsa, we've been given an instruction that you don't raise your sword at the first instance. That's the last thing that you should do. But on the other hand, we're also told, Khalsa soe jo lade nit jang. A Khalsa is a warrior every day. So what does that mean? The first thing that a Khalsa does is they start a battle within themselves to kill their own ego. That is the way that we fight every day. That is true that we fight every single day. But it's an internal battle that we fight every day. And a battle to get rid of our lust, our greed, our attachment we already talked about. So no, we don't go around looking for fights. We don't go around looking for arguments, picking on people. Because our guiding light is Guru Nanak Dev Ji. And Guru Nanak's first instruction to us was, Ek Onkar. Everyone is Rab. Awal Allah Noor Upaya Kudrat Ke Sab Bande. Everything belongs to Rab. Everything is Rab. Everything that you look around is Rab. That is the guiding light of the Nihang Singh. So who do we fight with?
1: You can't fight with anyone. Yeah.
0: But you can defend if somebody out of their own ego or attacking somebody else, then it's our duty to step in.
2: Guru Maharaj ne likhya, sab mein jot, jot hai soye. Ke tusi waheguru tusi saryan de andar ya. Phir larna kehde na. Jad hon judh vele, Maharaj wo dushtan de vich vi unhan nu rab dida si. ਇਹ ਜਿਹੜਾ ਯੁੱਧ ਸੀ ਉਹ ਧਰਮ ਦਾ ਯੁੱਧ ਸੀ ਕਿ ਸੱਚ ਨਾਲੇ ਝੂਠ ਝੂਠ ਕੀ ਆ ਜਿਹੜਾ ਬੰਦੇ ਦਾ ਹੰਕਾਰ ਮੈਂ ਇਹ ਕੀਤਾ ਮੈਂ ਇਹ ਕਰਦਾ ਮੇਰੇ ਕੋਲ ਇਹ ਆ
1: ਮੇਰੇ ਕੋਲ ਆ ਹੋ ਜਾਵੇ
2: ਹਾਂਜੀ ਹਾਂਜੀ ਬਈ ਜਿਹੜਾ ਹੁਣ ਸਿੱਖਿਆ ਉਹ ਕਹਿੰਦਾ ਮਹਾਰਾਜ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਲੜਾਈ ਸੀ ਇੱਕ ਪਾਸੇ ਕਹਿੰਦੇ ਅਸੀਂ ਕਰਦੇ ਹਾਂ ਦੂਜੇ ਪਾਸੇ ਕਹਿੰਦੇ ਮਹਾਰਾਜ ਜੋ ਤੂੰ ਕਰਦਾ ਤੂੰ ਚੰਗਾ ਹੀ ਕਰਦਾ
1: ਤੁਸੀਂ ਕਰਦੇ
2: ਫਿਰ ਜਦ ਮਹਾਰਾਜ ਨੇ ਯੁੱਧ ਕੀਤਾ ਉਹ ਧਰਮ ਯੁੱਧ ਸੀ ਹੁਣ ਜਿਹੜੇ ਹੁਣ ਨਿਹੰਗ ਸਿੰਘ ਆ ਉਹ ਤਿਆਰ ਪਰ ਤਿਆਰ ਰਹਿੰਦੇ ਸ਼ਾਸਤਰ ਵਿਦਿਆ ਸਿੱਖਦੇ ਆ ਉਹ ਸ਼ਾਸਤਰ ਪੂਜਾ ਵੀ ਕਰਦੇ ਆ ਕਿ ਕਾਹਲੇ ਕਿ ਇੱਕ ਦਿਨ ਜੇ ਉਹ ਸਮਾਂ ਆਊਗਾ ਕਿ ਉਹ ਰੈਡੀ ਹੋਊਗੇ
1: ਤਿਆਰੀ ਚ ਰਹਿੰਦੇ ਤੁਸੀਂ
2: ਹਾਂਜੀ ਨਾਲੇ ਜਿਹੜੇ ਉਹ ਸ਼ਹੀਦ ਸਿੰਘ ਹੋਏ ਜਿੱਦਾਂ ਬਾਬਾ ਦੀਪ ਸਿੰਘ ਹੋਏ ਨਿਹੰਗ ਸਿੰਘ ਅਕਾਲੀ ਬਾਬਾ ਗੁਰਬਖਸ਼ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਕਿੰਨੇ ਕਿੰਨੇ ਵੱਡੇ ਵੱਡੇ ਨਿਹੰਗ ਸਿੰਘ ਹੋਏ ਅਸੀਂ ਉਹਨਾਂ ਦੇ ਆਸਰੇ ਨਾਲ ਇੱਥੇ ਬੈਠੇ ਹਾਂ ਅੱਜ ਸਾਰੇ ਜੇ ਅਸੀਂ ਸਾਰੇ ਹੁਣ ਸਲਾਮ ਦਾ ਜਵਾਬ ਦੇਣਾ ਸੀ ਠੀਕ ਨੀ ਕਿ ਉਹਨਾਂ ਦੀ ਕੁਰਬਾਨੀਆਂ ਦੇ ਨਾਲ ਜਿਹੜਾ ਕੁਛ ਉਹਨਾਂ ਨੇ ਕੀਤਾ ਅਸੀਂ ਹੁਣ ਬੈਠੇ ਹਾਂ ਅੱਜ ਫਿਰ ਅਸੀਂ ਤਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸ਼ਹੀਦ ਸਿੰਘ ਆ
1: ਸੋ ਗ੍ਰੇਟ ਸੈਕਰੀਫਾਈਸਿਸ ਵਰ ਮੇਡ ਫਾਰ ਆਰ ਕੌਮ ਟੂ ਬੀ ਹੇਅਰ
2: ਦੈਟਸ ਰਾਈਟ
0: ਯਾ
1: ਐਂਡ ਰੀਅਲੀ ਯਾ ਵਾਟ ਆਈ ਰੀਅਲੀ ਵਾਂਟ ਟੂ ਨੋ ਰਾਈਟ ਇਜ਼ ਵਾਈ ਇਜ਼ ਸਮਵਨ ਗੋਇੰਗ ਟੂ ਯੂਨੀ ਡੂਇੰਗ ਵਾਟ ਪੀਪਲ ਡੂ ਐਟ ਯੂਨੀ Yeah, like I did, right? Maybe not to that extent, but a secret assembly rakhlo, right? But what just compels you, right, out of the blue, to say, right, I want to follow this path? What tuhanu ki ek tuhade jeevan ch ki hai ke tusi sochun ek din tusi apni university lifestyle beh rahe hain khane peene and Bob you know because you go to all the unis and everything. Yeah, not literally, but...
3: we met through Sikh Society.
1: Yeah, that's right.
3: So the idea is that when I first arrived at university, you know, and you sit there, you're away from your mum and dad, because first your guidance comes from your parents and your family, and your life evolves around your family circle, inner circle. Then when you get to university, you have a whole new circle.
1: Yeah.
3: The first thing you do is you look for like-minded people.
1: Yeah.
3: Seats, and then you ask yourself...
1: Well, you look for your own.
3: Then you ask yourself, who am I? You know, I'm a Punjabi, I'm a Sikh, I'm British, I'm European, but who am I really? Well, when that journey begins of wanting to know who you are inside, when you start asking the question, then Rab starts giving you the answers. So it's about bhakti, it's about internalization, contemplating sat, santok, vicharo. And when you sit there and you start that journey from within, then automatically you attract like-minded people. Now if you look at all of our social crowd, now Sikh societies, they didn't really exist when we were at uni.
1: That's right.
3: Upset them up.
1: Yeah.
3: You were at Kingston. Yeah. Yeah. Went around get together once a month for Bhangra or something, but there wasn't a regular network. Having set the Sikh societies up, then there was a medium there for us to carry on our journey, but then together. When you do a journey on your own, it's very hard. Right? It's very lonely.
1: Yeah.
3: When you do a journey with your friends,
1: yeah.
3: it becomes a laugh.
1: Yeah.
3: It's fun. You know, and Maharaj detects this in Bani. He says that, you know, Bella Nashaya, you know, like as a youngster, you see Yari Dosti. You think, yeah, oh, no, Yari Dosti. Then you got your parents, Bigger Nashaya. In fact, at university, Bella Nashaya for youngsters normally is the artificial stuff.
1: Yeah.
3: You know, alcohol and stuff like that, yeah. Then you get to Yari Dosti, you think, now that's more important, my Yari Dosti. Then you got your parents. But the ultimate Nasha is Rab. The internal nasha inside you, Maharaj Bani daste, Sikhande kar janam lena sau janama di bhakti. Maharaj kade apna mool pashan. Bar bar bani cha. The whole point of reading bani is that, you know, kan, you know, akha khol ke bandate aande naal. Bade bhi Maharaj ne actually likhya ki. You know, and in our, in proper bani and parts, you got Nanak Guru Gobind Singh. That there's no difference between any of the gurus. Each guru gave us lessons. And the more you read Bani, the more lessons you learn. And that's wisdom, wise domain. Wisdom is the domain of the wise. And with wisdom, you have an easier life. My dad said to me at a young age, Pot teri marjiya so khara, oh kharaya. And I saw kherada vich thodi aishya. Pishyaya di kade kade saunya gara. Me neita teri marjiya, aap sekhala. O bhi thikaya, par thode o kharaya. But uda bhi fayda ya. Now, at university, we're lucky, as individuals, we are our own men.
1: Yes.
2: Bob, can I just interrupt for a second? If I put it into an academic context,
1: yeah.
2: if you've got a QC,
1: yeah.
2: you're a QC,
1: yeah.
2: one jidna law da, kanoon da, one inna koj kita. Theek ni? Jera barrister hunda, one ek type da kita. Solicitor hunne, one ek type da. Jera legal aid ya, one oto kat kita. Hierarchy, hana? When jira tusi kello ke why we like this
1: yeah.
2: according to our khoj jira saadi research ya jehdi saadi aatmik khoj ya saadi historical khoj ya saadi jehdi experience hai jidda panch vichar ke jidda sant mahapurkhan nu mil ke vichar karke saada jehda experience aa saada jehda conclusion ya jehda oda nichor ya is passe is conclusion te pahunch gaya.
1: That this is the way forward.
2: Hanji.
1: And that this is the best way.
2: Hanji. Yeah. For us.
4: And it might seem to, maybe like you were saying that you've not seen your friends for a long time, it might seem that something like this is just overnight,
1: yeah.
4: but it rarely is an overnight thing.
1: Yeah. Yes.
4: This is based on years and years and years of...
1: It's a gradual transformation.
4: Well, it's a gradual transformation. There's no doubt about it that it's completely gradual, but in the sense that when you enter the journey, you don't know where you're going to end up. What do? When we're at universities, we found the first time in our life that we were away from home, and it was completely up to us to decide our path in life.
1: Yeah.
4: So, like you said, the first thing we do is we look for our own.
1: Yeah.
4: So you start finding other Punjabis,
1: yeah.
4: you start finding other Asians,
1: yeah.
4: and then you say, okay, let's see what this is about. You start going to Sikh societies.
1: Yeah.
4: So you don't go with an end goal that I'm going to become a Nihang Singh. You go with, let's start discovering. My parents have told me about Sikhi my whole life. Now I'm 18, 19, 20. I want to know for myself, does it make sense for me?
1: What we're going to do now is we're going to go to a break. We'll continue to chat after a break. We're going to talk a lot more. We're going to talk about the style of turbans. We're going to talk about the weapons that you carry. We're going to talk about the dulls and the various dulls. We're going to talk about my favorite topic, Gurdwara committees and how they run in this country. And we're going to talk about why the youngsters in this country are not taking any initiative and stepping forward in the management of the religious institutions. But we're going to talk Sara Kase Gala Karunga Asi Break the Bab.
5: Main thoda Harjab. Te harek Monday Saturday tusi te main aapas vich galla karange. Saadi community diyan, saade bachyan diyan, ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
6: ਸਾਰਿਆਂ ਨੂੰ ਇੱਕ ਵਾਰੀ ਸਵਾਗਤ ਹੈ, ਵੈਲਕਮ ਬੈਕ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਅਸੀਂ ਗੱਲ ਕਰ ਰਹੇ ਹਾਂ ਨਿਹੰਗ ਸਿੰਘਾਂ ਬਾਰੇ, ਸਿੱਖਇਜ਼ਮ ਬਾਰੇ ਤੇ ਇੱਥੇ ਦੇ ਜੰਮਪਲ ਮੁੰਡਿਆਂ ਨਾਲ ਕਿ ਉਹ ਇਸ ਕਿਸ ਤਰ੍ਹਾਂ ਲਾਈਨ ਵਿੱਚ ਆਏ ਆ। ਫਸਟ ਆਫ ਆਲ, ਹੁਣ ਤੁਸੀਂ ਮੈਨੂੰ ਅਸੀਂ ਗੱਲ ਕਰ ਰਹੇ ਸੀਗੇ ਹਾ ਸਮਨ ਵੁੱਡ ਗੈਟ ਇੰਟਰਸਟ ਲਾਈਨ, ਮੈਨੂੰ ਤੁਸੀਂ ਆਪਣੀ ਐਵਰੀ ਡੇ ਲਾਈਫ ਬਾਰੇ ਦੱਸੋ ਕਿ ਤੁਹਾਨੂੰ ਜਿੱਦਾਂ ਜਿਹੜੇ ਮਾਪੇ ਦੇ ਆਮ ਖੁਆਇਸ਼ ਹੁੰਦੇ ਆ ਕਿ ਮੇਰਾ ਬੱਚਾ, ਸਪੈਸ਼ਲੀ ਸਾਡੇ ਪੰਜਾਬੀ ਮਾਪੇ, ਕਿ ਸਾਡਾ ਬੱਚਾ ਵਕੀਲ ਬਣੇ, ਡਾਕਟਰ ਬਣੇ ਤੇ ਯੂ ਨੋ ਅਕਾਊਂਟੈਂਟ ਬਣੇ, ਜੋ ਬਣੇ, ਰਾਈਟ? ਡੂ ਯੂ ਨੋਟ ਹੈਵ ਅਵਰ ਜੋਬਸ ਅਪਾਰਟ ਫਰੋਮ ਦਿਸ, ਐਂਡ ਹਾਓ ਹਾਰਡ ਇਜ਼ ਇਟ ਇਨ ਐਵਰੀ ਡੇ ਲਾਈਫ? ਆਈ ਮੀਨ, ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਣੀਆਂ ਐਵਰੀ ਡੇ ਲਾਈਫ ਵਿੱਚ? ਡੂ ਯੂ ਵਰਕ ਪਲੇਸ ਇਜ਼ ਅਪਰੀਸ਼ੀਏਟ ਦਿਸ, ਐਂਡ ਤੁਹਾਨੂੰ ਲੋਕ, ਹਾਓ ਯੂ ਪਰਸੀਵਡ? I mean, let's face it, je koi tusi employer li job mangan jane, do they think, oh my god, this guy's a terrorist, man, they see lag gani jana ja, eh, now he'll come here and spread his extremist beliefs or stuff like that? Everyday lifestyle must be hard enough for you.
3: We'll start with that, but say your education first.
4: Well, I think like most of us, we're all university educated.
6: Sare tusi university gaye ho?
4: Yeah.
6: Maybe.
4: So I think there's a huge misconception, right, as to how difficult life must be living, yeah, this kind of lifestyle. Secondly, there's always a misconception that it's one or the other.
6: Right.
4: Either you can be a Singh, yeah, and a religious person,
6: yeah,
4: or you can be a worldly person.
6: Yeah.
4: And again, it's a huge misconception. Guru Nanak, again, I'll go back to, he was the prime example of someone who lived a worldly life, a family life. He had his farm, he had things that he had to do within the world, but he also had his absolute divine purpose in life as well. So, and that's exactly the same, being the students of Guru Nanak, we have to follow that same path. So for myself, I'm an IT manager.
6: Right.
4: And I've worked in jobs in massive companies in the middle of London.
6: See, and to be honest, if someone looks at yourself,
4: yeah,
6: they wouldn't probably think that this guy's an IT manager.
4: And
6: in fact, a lot of the misconception people have about things and young things is ke bande behle hone hain, and that's why idhar nu lag gaye ke udhar nu das job nahi mili, das jo aam taur te, that's what our people think.
4: Yeah,
6: and unfortunately, yeah, maybe it's because in India, to some extent in the villages, that is a bit true, that India jo pinda ch hunda si, when mundin job na nu mile idhar nu khich kana chal tu gopar ja utthe papati kutthi ban ja jo, and but in this country that's just not true. I mean,
4: yeah. Yeah, absolutely.
6: One
4: of the questions I always get asked is, do you go to work looking like that?
6: Yeah, I would like to know.
4: I mean, I don't wear what I'm wearing, but I certainly go with an open dhadi and the mala just as it is.
6: As it is.
4: You know, of course, in a work environment, you know, you're going to be having clients, you're going to be having meetings, yeah, so you'll wear a shirt, trousers, or whatever,
6: yeah,
4: whatever is appropriate within that, yeah, environment.
6: You're not in this 24/7. I mean,
4: not at all. Right. But having said that, I've never ever found that there is a barrier. In fact, I find that people of other cultures are more open to it. They're more acceptable. They're more open to the fact that this person has their own lifestyle. But as long as they can be professional, they can come into our company
6: and do
4: the job that they need to. At the end of the day, what's a company want out of you? They want whatever your skills are. If you can perform those skills, I'm, and you can do your best, you go home happy, they go home happy. And I've never once had any problem. I've always gone to an interview like this, and I've never had a problem with an interview, and what is the kifah so far, I've been getting whatever jobs that I've been going for.
6: That is quite hard to believe for like someone sitting on this side of the fence, and would think, right, in this day and age, especially with the terrorist threat and after what's happened after 9/11 and all that, with discrimination, you can have a normal job, and you can be obviously married and you've got kids and everything like that. So baki life pretty normal hai jiddari pretty normal
2: hai ji jehra maharaj ki kripa aya koi ant hai
6: right
2: ohda koi ant nahi jehra jehri jab maharaj kripa karuga fir tada kehra bhav aa kehra fikr aa hai na hun jidda hun das aa main agge lecturer si SOAS school of african and oriental studies
6: he was a lecturer
2: yeah I used to teach punjabi there.
6: Really?
2: Like this. They didn't have a problem with it. Fir oh to baad main expert linguist baneya si CPS le.
6: Right.
2: Fir main jidda baane ch utthe evidence dinda si Sadak Kran Court tu janda hona.
6: Sare apne bande phadaye tu hai?
2: Nahi.
6: Sare tax fraud.
2: Jinne ne galat kita oh aape phad dinde hai. Theek ni paaji. Fir oh maharaj ji kripa aa ke apni confidence hundi aa nale jidda hun ਤੁਸੀਂ ਕਹਿੰਦੇ ਸੀ ਕਿ
6: ਸੋ ਡਿਡ ਯੂ ਗੈਟ ਟੂ ਯੂਅਰ ਪੰਜਾਬੀ ਦੈਟ ਮਚ ਆਈ ਮੀਨ ਸੋ ਲੈਂਗੁਏਜ ਫॉर ਯੂ ਬਿਕੇਮ ਵੈਰੀ ਸਟਰੋਂਗ
2: ਦੈਟਸ ਰਾਈਟ
1: So because at university you'd land with the Batisi.
2: Hanji,
1: but it was you still everyone knows their basics.
2: Yeah.
1: But not on your dungai, that can eat and kiss no lekna parna ni or the I was a bit different because I'd done A level and GCSE and that grounded me a bit and you know, but so you went on to take it to a next level.
2: After chemistry, I did a Sikh studies Masters of Philosophy, then I started a PhD in the Dasam Granth. And for that I needed like linguistic skills. Braj Bhasha, Punjabi.
1: Did that involve you virtually reading and deciphering the whole of the Dasam Granth?
2: Pretty much going through the whole scripture, na? Bit by bit and trying to understand it. And Mahapur Khandi Kirpa Viya, Jere Gyani Te Anni Sant Mahantaya, Onne Vi Bob Bakshish Bob Pala Kita Sade Upar Ke Sanu Kosakaya. So, you know, everything's possible. You know, if you've got a good positive attitude, Chardi Kala Kiya Ke positive attitude. Jadhan Gore Ya, Tusi Smile Karke Milunge, Pyarna Milunge, Ovi Pyarna Milde Ya, Peche Tusi Jedna Idna Absos Na Mamu Milunge, Ovi Absos Na Mamu
1: Milunge. Ovi Absos Na Mamu Milunge.
2: ਹਾਂ ਜਿਹੜੇ ਸਾਡੇ ਭਰਾ ਆ ਇੰਪੀਰੀਅਲ ਯੂਨੀਵਰਸਿਟੀ ਚ ਕੰਮ ਕਰਦੇ ਆ ਇਦਾਂ ਕੰਮ ਕਰਦੇ
7: ਆ ਵਰਕ ਫੋਰ ਇੰਪੀਰੀਅਲ ਕਾਲਜ 12 ਇਅਰਸ
1: ਰਾਈਟ
7: ਐਂਡ ਆਮ ਐਨ ਆਡੀਟਰ ਥੇਅਰ ਫੋਰ ਦੀ ਸਟੇਟਸ ਡਿਪਾਰਟਮੈਂਟ ਨੈਵਰ ਹੈਡ ਐਨੀ ਪ੍ਰੋਬਲਮਸ ਬਟ ਇੰਟਰਸਟਿੰਗਲੀ ਆਈ ਸਟਾਰਟਡ ਮਾਈ ਲਾਈਫ ਐਟ ਇੰਪੀਰੀਅਲ ਵੇਅਰਿੰਗ ਅ ਟ੍ਰਾਇੰਗਲ ਬਟ ਮਾਈ ਫੈਮਿਲੀ ਫਰਮ ਅਫਰੀਕਾ
1: ਰਾਈਟ
7: ਸੋ ਆਈ ਯੂਸਟ ਟੂ ਵੇਅਰ ਲਾਈਕ ਦ ਲਾਰਜ
1: ਦ ਅਫਰੀਕਨ ਸਟਾਈਲ
7: ਸੋ ਆਈ ਚੇਂਜਡ ਅਬਾਟ 2 ਇਅਰਸ ਕੇਮ ਟੂ ਨਹੰਗ ਫਾਰ ਲੇਟ ਆਮ ਮੈਰਿਡ ਵਿਦ ਚਿਲਡਰਨ ਐਂਡ
1: Why did you come to Nahant? Why after being, you know, after setting your ways and did it cause any problems in your family? Did your dad ever go and say,
7: they didn't understand, you know, they thought I'm getting misled.
1: Is that a serious problem? Did they think that Kehae Toria is being misled, yeah, extremism?
7: You can understand their concerns.
1: Of course.
7: I come from a quite religious family anyway, we're into Kirtan and Pata, etc. But there was this deep, deep yearning in me. For Maharaj, and for me, you know, you go through, Sikhi starts from Guru Nanak Sahib, but it ends with Guru Gobind Singh. And for me, my grandfather always instilled, you know, Guru Gobind Singh is my hero, you know. You know, I want to look like him, eat like him, talk like him, you know, read the Bani. So, out of everyone in the world, Guru Gobind Singh was my hero. So, you start yearning for Maharaj. And it's like an internal thing starts happening first. You start changing inside. Your view on life changes. Your relationship with people. And for me, I just saw somebody in a barna doing shastra. And the penny just dropped there.
1: That was a turning point.
7: That was a turning point for me. But I didn't know what Nahangs were, to be honest with you. Then... Slowly, Pata Laga Mariyata Kiya, and basically traditional Sikhi, as it was really. But I've had no problems in work at all. In fact, when I changed my bug style, it was Apne Bande that noticed. I had one or two comments from the Gore, but...
1: But why this certain style of bug that you are all wearing today? Why not just a conventional, normal one, or the African style one? What does this style of bug represent? Is it a certain... part of the code, or
3: so? Just to finish, so I've got a university degree as well.
1: That's a ladder. I was going to save you, like, just talk about your starring role.
3: I was a little bit luckier than the others because my parents have told me it's much easier in England. If you want to succeed, have a business.
1: Right.
3: If you've got a business, you've got freedom.
1: Right.
3: And so for me, my hobby was Sikh societies, and you know, running the businesses was just a bahana, really.
1: Yeah.
3: You know, Sikh societies were. Where life was really out. And we're quite lucky. In our generation, we went from one Sikh society to 50. In England, at one point, we had 50 Sikh societies.
1: I think BOSS is it, the organising group?
3: BOSS. Now, lately, because obviously our generation's all stepped back, down to about 30 Sikh societies.
1: Right.
3: Actually, it might even be 20 now.
1: Is it on the wane?
3: At the moment, it's on the way down. Yeah.
1: Why? Why do you think that is?
3: Politics.
1: Politics. Even in youngsters.
3: That's right. You know, jede siyane
1: start early, eh?
3: Siyane di scheme eh abhi aaj nahi kal nahi par parson da thonu assi padhlana.
1: Adke lai la.
3: You know, Nordwan in England and in the West, bore bote, sachche bote.
1: I always say this. Moodai gal kar dende ya. Siddhi ji gal kar dende
3: ya. Question pochda nahi.
1: Oh, India le kundiya nahi. Jida
3: hira fir nahi. Shaitani. Most Nordwan, what you ask them, they just tell you.
1: They've told their mum and dad, they're out of order. They said, Dad, I think this is out of order, this is wrong. Yeah.
3: And because of that, the Siani, the politicians have worked out ways of manipulating youngsters against others.
1: And are you telling me at the moment that there's a fic between the youngsters as well?
3: Massive.
1: Yeah.
3: In the last 5 years, everything's been going. Sikh society's been going down the pan. They started going down the pan about 8 years ago, and 5 years ago it hit really badly. Yeah. Problems with Nauja and that, so we just all stepped back.
1: What, against each other?
3: Yeah, so, you know, look, basically, look, this is what happened. We used to have a boss.
1: Yeah.
3: British organisation.
1: You know, Sikh students. That's
3: and
1: right.
3: There was in there, we had everyone. Mornir, Singh.
1: That's right, in there there was everyone. Okay, yeah.
3: Everyone.
1: Everyone.
3: As long as you were Sikh.
1: As long as you were Sikh, yeah.
3: Whatever
1: everyone.
3: Background, even if you said that I'm Madala Swami, that's the we didn't care, we said, but
1: that's right.
3: And it's all about togetherness.
1: Which is what Sikh is about.
3: That's
1: inclusive. That's
3: inclusive,
1: right.
3: Yeah, and that's how it started. And that was mainly thanks to the Muslim, because they started converting youngsters. For us lot, there was an urgency that we all need to be united.
1: Right.
3: And that's why we went from one, and to London we had 22 Sikh societies in London.
1: That's right, yeah. Point, no? Yeah.
3: So London, it was on fire. Everyone was just so happy. So I don't know, this is brilliant. So the political bodies that they are, no need to mention their names, but whoever they were, they first started to try and attack us about 15 years ago when we first started. After 3 years, they thought, they're number of buddies, aren't they?
1: Were the political bodies?
3: Yeah.
1: Or political
3: bodies. Yeah,
1: they why didn't you tell them to get lost?
3: We did. So they didn't succeed for the first 5 years.
1: Yeah.
3: The different political bodies, whoever they are, they don't need to be mentioned, but people know who they are.
1: Yeah.
3: Yeah, and some of them aren't called really, yeah. And so they didn't have no impact. But after 5 years, holy, Pandit Patan Lappe. So first, boss Hane Kehta, Vijire Santalaya, Pala Yanu Kato.
1: Right.
3: And it was a question of hold on a minute, you know, what's going on?
1: Yeah, there's only four of you left.
3: Yeah.
4: And One thing that we have to understand is that there's nothing new. You sound really surprised when you say, why is this happening amongst the youth? In reality, let's look at the fact that human beings as an animal are tribal animals.
1: Yeah.
4: So when we were under attack in the 90s, we were under attack from another religion.
1: Yeah.
4: All of us got together as one tribe.
1: Yeah.
4: Now we're not under attack.
1: Right.
4: And as our tribe becomes bigger and bigger and bigger, stronger and stronger and stronger, within the tribe you start getting smaller tribes.
1: Factions,
4: So now what happens is one tribe fights against another. So politics is within the human nature.
1: Right.
4: You have to be able to step away from it. Why do you have politics? Because you believe that you are there as an individual, and if somebody doesn't agree with what you're saying, then they're separate from you. Now that goes against, I always say, Guru Nanak was the greatest when he gave us the key. He gave us the answer of the entire Sikh philosophy right at the beginning when he said, everyone is ik. You have to go back to that. As long as you believe that I am here and you are separate from me, your views are different to me, I'll fight you.
1: Yeah.
4: You exist and I exist, there's two of us.
1: That's right.
4: There's no ik.
1: There's no togetherness.
4: So this is the politics that exists. And it's part of any human nature, and I disagree with people who say that look at other religions, Islam, Hinduism, they're all getting together along, and only Sikh are persisted there.
1: No,
4: I think
1: Sunnis and Shias, Bunanga, they can do that.
3: They've got 56 different sub-tribes. As he did that, before we took them on, we actually studied them, and what we found, what I found was, it's very easy to split Muslim one up.
2: Guru Nanak di gal ya, ik to. ਇੱਕ ਜੇ ਹੁਣ ਇੱਕ ਆ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਹੰਗ ਆ ਇੱਕ ਖੰਡ ਕੀਰਤਨੀ ਆ ਇੱਕ ਟਕਸਾਲੀ ਆ ਰੱਬ ਤਾਂ ਇਹ ਦੇਖਦਾ ਜਿਹੜਾ ਚੰਗਾ ਕਰਦਾ ਉਹਨੂੰ ਚੰਗਾ ਮਿਲਦਾ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਮਿਲਦਾ ਸੱਚ ਦੀ ਗੱਲ ਹੈ
1: ਰੱਬ ਦੇ ਮੇਰੇ ਖਿਆਲ ਰੱਬ ਦੇ ਅੱਖਾਂ ਇੱਕ ਸਿਰਫ ਇਨਸਾਨ ਹੈ
2: ਇਨਸਾਨ
1: ਹੀ ਹੈ
2: ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣ ਵੋ
1: ਨਾ ਇੱਕ ਗੱਲ ਫਿਰ ਤੁਸੀਂ ਮੈਨੂੰ ਦੱਸੋ ਲੈਟਸ ਕਨਸੈਂਟ੍ਰੇਟ ਔਨ ਆਵਰ ਓਨ ਰਿਲੀਜੀਅਨ
2: ਹਾਂਜੀ
1: ਅਸੀਂ ਆਪਣੇ ਰਿਲੀਜਨ ਵਿੱਚ ਕਹਿੰਦੇ ਕਿ ਠੀਕ ਹੈ ਸਿਆਣੇ ਫਿੱਕ ਪਾਉਂਦੇ ਆ ਪੋਲਿਟਿਕਸ ਖੇਲਦੇ ਆ ਕੀ ਆ ਵਾਈ ਡੋਂਟ ਯੂਜ਼ ਤੁਸੀਂ ਕਿਉਂ ਨਹੀਂ ਇਕੱਠੇ ਹੋ ਕੇ 22 ਬੰਦਿਆਂ ਦੀ ਕਮੇਟੀ ਜਾਂ 22 ਔਰਤਾਂ ਦੀ ਕਮੇਟੀ ਕਰਕੇ ਸਟੈਂਡ ਫੋਰ ਗੁਰਦੁਆਰਾ ਇਲੈਕਸ਼ਨ
2: ਗੱਲ ਸਿੰਪਲ ਹੈ ਭਾਜੀ ਜਿਹੜਾ ਮਰਜ਼ਾ ਆ ਗੁਰੂ ਗੋਬਿੰਦ ਸਿੰਘ ਦਾ ਮਰਜ਼ਾਦਾ ਜਦ ਮਹਾਰਾਜ ਸੱਚਖੰਡ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲੇ ਗੁਰੂ ਪੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਕਿ ਤੁਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕੋਗੇ ਉਹ ਪੰਜ ਪਿਆਰੇ ਤੁਹਾਨੂੰ ਨਾਮ ਦਿਓਗੇ ਨਾਲੇ ਗੁਰਬਾਣੀ ਦੇ ਵਿੱਚ ਜਿਹੜੇ ਮੇਰੇ ਬਚਨ ਆ ਉਹ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਨਾਲੇ ਜਿਹੜੀ ਜਿਹੜਾ ਮੇਰਾ ਰੂਪ ਆ ਉਹ ਖਾਲਸੇ ਦੇ ਵਿੱਚ ਆ ਇਹ ਸਾਰੇ ਮੰਨਦੇ ਆ ਇਹ ਕੋਈ ਹੈ ਨੀ
1: ਡਿਸਪਿਊਟ
2: ਕੋਈ ਡਿਸਪਿਊਟ ਨਹੀਂ ਹੁਣ ਜੇ ਇਹ ਗੱਲ ਮਹਾਰਾਜ ਨੇ ਇਹ ਹੁਕਮ ਦਿੱਤਾ ਸਾਨੂੰ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੰਪਲ ਗੱਲ ਆ ਅਸੀਂ ਸਾਰੇ ਬੋਲਦੇ ਆ ਅਰਦਾਸ ਤੋਂ ਬਾਅਦ ਹੁਣ ਕਮੇਟੀ ਕਿੱਥੋਂ ਆਈ ਆ ਜੇ ਇੱਕ ਪਰੰਪਰਾ ਆ ਸਿਲੈਕਸ਼ਨ ਆ ਜਿਹੜਾ ਚੰਗਾ ਬੰਦਾ ਉਹਨੂੰ ਸਿਲੈਕਟ ਕਰਨਾ ਜਿਹਦਾ ਹੁਣ ਨਵਾਬ ਕਪੂਰ ਸਿੰਘ ਸੀ ਜੇ ਅਕਾਲੀ ਫੂਲਾ ਸਿੰਘ ਸੀ ਜੇ ਭਾਈ ਮਨੀ ਸਿੰਘ ਸੀ ਲੋਕਾਂ ਨੇ ਹੱਥ ਜਿੱਦਾਂ ਵੋਟਾਂ ਦੇ ਕੇ ਨੀ ਉਹਨਾਂ ਨੂੰ ਚੂਜ਼ ਕੀਤਾ ਸਿਲੈਕਸ਼ਨ ਸੀ ਉਹ ਸਿਲੈਕਸ਼ਨ ਸੀ ਕਿ ਮਹਾਰਾਜ ਨੇ ਕਿਹਾ ਹੁਕਮ ਦਿੱਤਾ ਕਿ ਇਹ ਜਿਹੜਾ ਸਿੱਖ ਆ ਇਹਦੇ ਵਿੱਚ ਵਿਦਿਆ ਹੈਗੀ ਇਹਦੇ ਵਿੱਚ ਨਾਮ ਬਾਣੀ ਆ ਗੌਨਿਆ ਕਿ ਇਹ ਲੀਡਰ ਬਣ ਗਿਆ ਹੁਣ ਅੱਜ ਕੱਲ ਅਸੀਂ ਜਿੱਦਾਂ ਜਿੱਥੇ ਹੁਣ ਇਲੈਕਸ਼ਨ ਆ ਜਾਂਦਾ ਉੱਥੇ ਕਰਪਸ਼ਨ ਆ ਜਾਂਦਾ ਕਿ ਲੋਕ ਵੱਡੀਆਂ ਦਿੰਦੇ ਆ ਸ਼ਰਾਬ ਦਿੰਦੇ ਆ ਜੋ ਮਰਜ਼ੀ ਦਿੰਦੇ ਆ ਜਿਹੜੇ ਜਿੱਦਾਂ ਹੁਣ ਗੁਰਦੁਆਰਿਆਂ ਦੇ ਵਿੱਚ ਇਹ ਸ਼ਾਇਦ ਮੈਨੂੰ ਸ਼ਰਾਬ ਬਾਰੇ ਤਾਂ ਪਤਾ ਨਹੀਂ ਪਰ ਮੈਨੂੰ ਇਹ ਪਤਾ ਕਿ ਤੂੰ ਮੈਨੂੰ ਵੋਟ ਦੇਈ ਤੂੰ ਮੈਨੂੰ ਵੋਟ ਦੇਈ ਭਾਵੇਂ ਮੈਂ ਮਾਰਾ ਬੰਦਾ ਅੱਜ ਨਹੀਂ ਹਾਂ ਮੈਨੂੰ ਵੋਟ ਦੇਈ ਮੈਨੂੰ ਵੋਟ ਦੇਈ ਤੂੰ ਮੈਨੂੰ ਵੋਟ ਦੇਈ ਇਹ ਆ ਮੈਂ ਤੈਨੂੰ ਇਹ ਦਊਂਗਾ ਮੈਂ ਤੇਰੇ ਲਈ ਇਹ ਕਹਾਂ ਹੁਣ ਕਰਪਸ਼ਨ ਆ ਗਿਆ ਸੱਚ ਤੋਂ ਅਸੀਂ ਫੇਰ ਹਨਾ ਜਿਹੜਾ ਸੱਚ ਦਾ ਮਾਰਗ ਹੈ ਸਿੱਖੀ ਦਾ ਅਸੀਂ ਉਹ ਤੋਂ ਦੂਰ ਹੋ ਗਏ
1: ਚਲੋ ਹੁਣ ਮੈਂ ਤੁਹਾਨੂੰ ਆਪਣੀ ਵੋਟ ਦਊਂਗਾ ਬ੍ਰੇਕ ਤੋਂ ਬਾਅਦ ਫਿਲਹਾਲ ਅਸੀਂ ਕਿਤੇ ਬ੍ਰੇਕ ਆ ਲੈਟਸ ਬੀ ਆਫਟਰ ਬ੍ਰੇਕ
5: ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
1: ਸਾਰਿਆਂ ਨਾਲ ਕੋਈ ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋਅ ਜੀ ਆਇਆਂ ਨੂੰ ਥੈਂਕ ਯੂ ਫੋਰ ਯੋਰ ਮੈਸੇਜਿਸ ਐਂਡ ਟੈਕਸਟ ਐਵਰੀਵਨ ਲੋਕ ਕਹਿੰਦੇ ਕਿ ਖਾਸ ਤੌਰ ਤੇ ਬੱਚੇ ਕਹਿੰਦੇ ਕਿ ਵੀ ਫਾਈਂਡਿੰਗ ਦ ਸ਼ੋਅ ਰੀਅਲੀ ਯੂਸਫੁਲ ਐਂਡ ਇਨਸਾਈਟਫੁਲ ਐਂਡ ਹੋਪਫੁਲੀ ਸਿਆਣੇ ਵੀ ਕੁਛ ਦੇਖਦੇ ਹੋਊਗੇ ਕਿ ਹਾਂਜੀ ਸਾਡੇ ਬੱਚਿਆਂ ਨੂੰ ਕੁਛ ਮਿਲ ਰਿਹਾ ਨਾ ਟਾਕਿੰਗ ਅਬਾਊਟ ਸਿਆਣੇ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਮਾਪੇ ਨੂੰ ਜਿਹੜੇ ਲੋਕਾਂ ਦੇ ਬੱਚਿਆਂ ਦੇ ਮਾਪੇ ਆ ਤਾਂ ਬੱਚੇ ਇਸ ਚੀਜ਼ ਵੱਲ ਲਾਉਣਾ ਚਾਹੁੰਦੇ ਆ ਸਿੱਖੀ ਵੱਲ ਪਰ ਮਾਪੇ ਡਰਦੇ ਆ ਕਿ ਯਾਰ ਇਹਨੂੰ ਇੱਧਰ ਨਾ ਘੱਲੀਏ ਉਸ ਮੈਸੇਜ ਫਰ ਦੇਮ ਉਹਨਾਂ ਨੂੰ ਕੋਈ ਮੈਸੇਜ ਤੁਸੀਂ ਦੱਸੋ ਕਿ ਮਾਪਿਆਂ ਨੂੰ ਡਰਨਾ ਚਾਹੀਦਾ ਸ਼ੁੱਧ ਦੇ ਬੀ ਵੇਰੀ ਇਫ ਦੇ ਬੱਚਾ ਸਿੱਖਣਾ ਸਿੱਖੀ ਵੱਲ ਜਾਣਾ ਜਾਣੇ
3: ਸਭ ਤੋਂ ਵੱਡੀ ਖੁਸ਼ੀ ਦੁਨੀਆਂ ਚ ਜੇ ਕੋਈ ਮਾਂ ਪੇ ਖਾਲਸਾ ਮਾਂ ਨਹੀਂ ਤਾਂ ਖਾਲਸਾ ਪੇ ਹੈ ਇਹ ਤੋਂ ਹੋਰ ਵੱਡੀ ਅਸੀਸ ਨੀ ਰੱਬ ਤੋਂ ਜੇ ਤੁਹਾਡੇ ਘਰ ਕੋਈ ਸ਼ਹੀਦ ਸਿੰਘ ਕੋਈ ਵੀ ਬਾਲਕ ਕੋਈ ਵੀ ਗੁਰਸਿੱਖ ਜਨਮ ਲੈਂਦਾ ਵੀ ਉਹਦੀ ਸੰਭਾਲ ਕਰਨੀ ਆ ਠੀਕ ਨੀ ਐਂਡ ਇਹਦਾ ਸਭ ਤੋਂ ਵੱਡੀ ਇਹੀ ਅਸੀਸ ਨਾ ਮਾਂ ਦੇ ਵੀ ਖਾਲਸਿਆਂ ਦੀ ਮਾਂ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੇ ਕੋਈ ਵੀ ਨੌਜਵਾਨ ਸਿੱਖੀ ਵੱਲ ਜਾਵੇ ਠੀਕ ਹੁਣ ਗੱਲ ਇਹ ਆ ਵੀ ਤੁਸੀਂ ਆਪਣੇ ਨੌਜਵਾਨ ਨੂੰ ਕਿੱਦਾਂ ਇਨਕਰੇਜ ਕਰਨਾ ਹੁਣ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਇੱਕ ਪਾਸੇ ਆ ਮਹਾਰਾਜ ਜਿਹੜਾ ਭਗਤ ਆ ਗੁਰਸਿੱਖ ਆ ਉਹ ਰੱਬ ਦਾ ਪ੍ਰੇਮੀ ਆ ਕਿਸੇ ਨੌਜਵਾਨ ਨੇ ਪੁੱਛਿਆ ਉਹਨੂੰ ਜਿਹੜਾ ਰੱਬ ਨਾਲ ਪਿਆਰ ਕਰਦਾ ਸਫਰ ਰੱਬ ਦੇ ਪ੍ਰੇਮੀ ਆ ਹੈ ਯੂ ਸ਼ੈਡ ਅਕੋਰਡਿੰਗ ਪਾਠ ਦੂਜੇ ਪਾਸੇ ਇੰਟਲੈਕਚੁਅਲਸ ਹੁਣ ਅੱਜ ਕੱਲ ਹੈਗਾ ਸਮਾਂ ਕਲਮ ਦਾ ਸੋ ਯੂ ਨੋ ਯੂ ਹੈਵ ਟੂ ਬੀ ਯੂ ਨੋ ਇੰਟਲੈਕਚੁਅਲ ਸਟਰੋਂਗ ਵਿਦ ਦ ਸੋਰਡ ਐਂਡ ਸਟਰੋਂਗ ਵਿਦ ਦ ਵਰਡ ਤੀਜੇ ਥੇ ਆ ਐਜ਼ ਅ ਖਾਲਸਾ ਵਾਰੀਅਰ ਦ ਰੀਜ਼ਨ ਵੀ ਸੋਲਜਰਸ ਬਿਕੋਜ਼ ਅਸੀਂ ਕਲਯੁਗ ਦੇ ਵਿੱਚ ਜਨਮ ਲਿਆ ਮਾਂ ਪੁਰਖਾਂ ਪੁੱਛਿਆ ਕਹਿੰਦਾ ਪੁੱਤ ਕਦੇ ਭੁੱਲੀ ਨਾ ਕਲਯੁਗ ਦੇ ਵਿੱਚ ਜਨਮ ਲਿਆ ਆ ਜਿੱਥੇ ਸੱਚ ਝੂਠ ਆ ਝੂਠ ਸੱਚ ਆ ਠੀਕ ਨੀ ਸਿਆਣੇ ਕਹਿੰਦੇ ਨੀ ਹੁੰਦੇ ਵੀ ਕੋਈ ਕਿਸੇ ਦਾ ਸਕਾ ਨੀ ਪਰ ਅਸੀਂ ਸਾਰੇ ਰੱਬ ਦੇ ਸਕੇ
2: ਭਾਜੀ ਅਸੀਂ ਹੁਣ ਕਿਸੇ ਨੂੰ ਮਾਰਾ ਨੀ ਕਹਿਣਾ ਸਾਰੇ ਚੰਗੇ ਆ ਸਾਡੇ ਲਈ ਹਨਾ ਜੇ ਅਸੀਂ ਸਹਿੰਗੇ ਆ ਅਸੀਂ ਤਾਂ ਸੋਚਦੇ ਸਾਰੇ ਚੰਗੇ ਅਸੀਂ ਆਪ ਮਾਰੇ ਆ ਅਸੀਂ ਆਪਣਾ ਨੁਕਸ ਪਹਿਲਾਂ ਦੇਖਣਾ ਜਿਹਦਾ ਵਿਚਾਰਨਾ ਵੀ ਨੀ ਅੰਡਰ ਹਨਾ ਦੇਖ ਕੇ ਅੰਡਰ ਕੀਤਾ ਇੱਦਾਂ ਅਸੀਂ ਰਹਿੰਦੇ ਹਾਂ ਪਰ ਹੁਣ ਅੱਜ ਕੱਲ ਅਸੀਂ ਦੇਖਦੇ ਹਾਂ ਸੋਸਾਇਟੀ ਸਾਡਾ ਸਮਾਜ ਬਰਮਿੰਗਮ ਦੇਖ ਲੋ ਲੈਸਟਰ ਦੇਖ ਲੋ ਜੋ ਮਰਜ਼ੀ ਚੱਲ ਜਾਓ
1: ਲੰਡਨ ਦੇਖ ਲੋ
2: ਲੋਕ ਸ਼ਰਾਬੀ ਹੋਣ ਆਪੇ ਆਪਣੇ ਘਰ ਵਾਲੇ ਨੂੰ ਕੁੱਟਦੇ ਆ ਗਾਲਾਂ ਕੱਢਦੇ ਆ ਪਿਆਰ ਦੇ ਵਿੱਚ ਨਾ ਰਹਿ ਨੀ ਸਕਦੇ ਹੁਣ 20 ਸਾਲਾਂ ਇੰਨਾ ਫਰਕ ਪੈ ਗਿਆ ਪਤਾ ਫਰਕ ਕੀ ਆ ਲੋਕ ਰੱਬ ਤੋਂ ਨੀ ਡਰਦੇ ਲੋਕ ਸੱਚ ਨੂੰ ਨੀ ਮੰਨਦੇ ਗੱਲ ਇੰਨੀ ਕਿਆ ਕਿ ਜਿਹੜਾ ਸੱਚ ਆ ਜਿਹੜਾ ਹੁਣ ਬੱਚਾ ਆ ਛੋਟਾ ਭਾਵੇਂ ਤੁਸੀਂ ਸੱਚ ਨੂੰ ਨੀ ਮੰਨਦੇ ਉਹਨੂੰ ਤਾਂ ਚਾਂਸ ਤਾਂ ਦੇ ਦੋ ਕਿ ਉਹ ਸਿੱਧੇ ਰਸਤੇ ਜਾ ਸਕਦਾ ਹਨਾ ਜੇ ਬੀਬੀ ਵੀ ਆ ਛੋਟੀ ਕੁੜੀ ਗੁੱਡੀ ਉਹ ਵੀ ਸਿੱਧੇ ਰਸਤੇ ਜਾ ਸਕਦੀ ਆ ਹੁਣ ਅਸੀਂ ਇਹ ਜ਼ਮਾਨਾ ਦੇਖੀਏ ਐਂਡ ਆਮ ਗੋਇੰਗ ਟੂ ਸੇ ਦਿਸ ਇਨ ਇੰਗਲਿਸ਼ ਟੂ ਮਾਈ ਬ੍ਰਦਰਸ ਐਂਡ ਸਿਸਟਰਸ ਆਊਟ ਦੇਅਰ ਆਈਵ ਬੀਨ ਟੂ ਮੈਨੀ ਮੈਨੀ ਕੰਟਰੀਜ਼ ਟ੍ਰੈਵਲਡ ਆਲ ਓਵਰ ਦਾ ਵਰਲਡ ਵਿਦ ਦੀਸ ਥਿੰਗਸ ਵਿਦ ਬੌਬ ਸਾਰੇ ਪਾਸੇ ਬਹੁਤ ਕੁਝ ਦੇਖਿਆ If I go to France, I see McDonald's.
1: Yeah.
2: I see people with arm kapre, Western kapre.
1: Yeah, yeah.
2: If I go to Canada, I see McDonald's.
1: Yeah.
2: I see people with arm kapre and arm lifestyle.
1: Yeah.
2: If I go to USA, I see McDonald's.
1: Yeah.
2: I see people with arm kapre.
1: Yeah.
2: It's everywhere.
1: Yeah.
2: It's one culture now.
1: Yeah.
2: It's called modern culture. I don't want to say ke goriya ne mara banaya, je chiniya ne mara banaya, eh kal jug gaya. Asi kisi nu blame nahi de sakde.
1: Time
2: ya, idan da. ਕਿ ਲੋਕ ਸੋਚਦੇ ਕਿ ਸਾਇੰਸ ਵਿੱਚ ਸਾਰੇ ਜਿੱਦਾਂ ਸਾਰੇ ਸਵਾਲ ਸਾਇੰਸ ਦੇ ਨਾਲ ਆਂਸਰ ਹੋ ਜੂਗੇ ਇਹ ਗੱਲ ਝੂਠ ਆ ਗੁਰਬਾਣੀ ਦੇ ਮੁਤਾਬਕ ਜੇ ਅਸੀਂ ਗੁਰਬਾਣੀ ਪੜੂੰਗੇ ਫਿਰ ਹੁਣ ਐਵਰੀਵੇਅਰ ਯੂ ਗੋ ਇਨ ਦ ਵਰਲਡ ਐਵਰੀਵਨ ਹੈਜ਼ ਦ ਸੇਮ ਕਲਚਰ ਦੇ ਵੇਅਰ ਦ ਸੇਮ ਕਲੋਥਸ ਦੇ ਗੋਟ ਦ ਸੇਮ ਫੋਨਸ ਦੇ ਗੋਟ ਦ ਸੇਮ ਕਾਰਸ ਦੈਟਸ ਵਾਈ ਦ ਖਾਲਸਾ ਇਜ਼ ਡਿਫਰੈਂਟ ਦੈਟਸ ਵਾਈ ਸਿੱਖ ਇਜ਼ ਡਿਫਰੈਂਟ ਜਦ ਸਾਰੇ ਮੂੰਹ ਮਨਾਉਂਦੇ ਆ ਉਹਨਾਂ ਦਾ ਚੋਇਸ ਆ ਅਸੀਂ ਉਹਨੂੰ ਮਾਰੇ ਵੀ ਨੀ ਕਹਿੰਦੇ ਉਹਨਾਂ ਦਾ ਚੋਇਸ ਆ ਉਹ ਰੱਬ ਨੇ ਉਹਨਾਂ ਨੂੰ ਚੋਇਸ ਦਿੱਤਾ ਸਾਰੇ ਹੁਣ ਦੁਨੀਆਂ ਚ ਇਹ ਕਰਦੇ ਆ ਬੀਬੀਆਂ ਸਾਰੇ ਹੇਅਰ ਕੱਟ ਕਰਦੇ ਆ ਹੁਣ ਸਾਰੇ ਡਿਫਰੈਂਟ ਟਾਈਪ ਦੇ ਕੱਪੜੇ ਵੀ ਚੱਲ ਗਏ ਆ ਹੁਣ ਡਿਫਰੈਂਟ ਟਾਈਪ ਕਲੱਬਾਂ ਪੱਬਾਂ ਬਾਰ ਸਭ ਕੁਝ ਚੱਲ ਗਿਆ ਕੋਈ ਜਿੰਨਾ ਅੰਤ ਨੀ ਬੇਅੰਤ ਹੋ ਗਿਆ ਹਨਾ ਦੈਟਸ ਵਾਈ ਦ ਖਾਲਸਾ ਦੈਟਸ ਵਾਈ ਬੀਇੰਗ ਅ ਸਿੱਖ ਇਜ਼ ਡਿਫਰੈਂਟ ਬਿਕੋਜ਼ ਯੂ ਚੂਜ਼ ਟੂ ਫੋਲੋ ਅ ਪਾਥਵੇ Of, I wouldn't say purity, of being natural.
3: Natural.
2: Simplicity. Being natural, that you're one with nature. When we read Guru Nanak's Bani, Japji Sahib, Kudrat da kinna on the other bitch. Kudrat kavan kaha vichar, warina jawa ek war, jotud paave sai baligar, tu sada salam dharan kar. Kudrat. When Kudrat kiya, ki jad suraj charda, asi bhi chardne ya. ਜਦ ਸੂਰਜ ਥੱਲੇ ਜਾਂਦਾ ਅਸੀਂ ਵੀ ਸੌਂਦੇ ਹਾਂ ਕਿ ਜਦ ਪੰਛੀ ਉੱਠਦੇ ਅਸੀਂ ਵੀ ਉੱਠੂਗੇ ਮੈਨ ਇਨ ਦਾ ਮਾਡਰਨ ਡੇ ਵਰਲਡ ਇਜ਼ ਆਪੋਜ਼ਿਟ ਟੂ ਨੇਚਰ ਐਂਡ ਦਾ ਮੋਰ ਵੀ ਗੋ ਆਪੋਜ਼ਿਟ ਟੂ ਨੇਚਰ ਸਾਡਾ ਜਿਹੜਾ ਹੰਕਾਰ ਆ ਉਹ ਵੱਧਦਾ ਵੱਧਦਾ ਫਿਰ ਸਾਡਾ ਸਾਰੇ ਪਾਸੇ ਨੁਕਸਾਨ ਹੁੰਦਾ ਤਾਂ ਇਹ ਕਲਯੁੱਗ ਗਿਆ ਹੁਣ ਮਹਾਰਾਜ ਨੇ ਬਾਣੀ ਦੇ ਵਿੱਚ ਸਾਫ਼ ਦੱਸਿਆ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ ਹੁਣ ਜਿਹੜਾ ਨਾਮ ਆ ਜਾਂ ਤੁਸੀਂ ਨਾਮ ਜਪਦੇ ਰੱਬ ਦਾ ਨਾਂ ਲੈਂਦੇ ਜੋ ਰੱਬ ਸੱਚ ਆ ਉਹ ਤੁਹਾਡੇ ਵਿੱਚ ਵੀ ਇੱਕ ਬੂੰਦ ਸੱਚ ਉਹ ਤੁਹਾਡੇ ਵਿੱਚ ਵੀ ਪੈਦਾ ਹੋ ਜਾਂਦਾ ਜਦ ਉਹ ਸੱਚ ਤੁਹਾਡੇ ਵਿੱਚ ਜਾਂਦਾ ਫਿਰ ਜਦ ਤੁਸੀਂ ਬਾਹਰ ਦੀਆਂ ਚੀਜ਼ਾਂ ਦੇਖੋਗੇ ਤੁਹਾਨੂੰ ਪਤਾ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਕਲਯੁੱਗ ਆ ਇਹ ਵੀ ਕਲਯੁੱਗ ਇਹ ਵੀ ਕਲਯੁੱਗ ਫਿਰ ਤੁਹਾਨੂੰ ਇਹ ਹੋਣਾ ਕਿ ਰੱਬ ਮੈਂ ਤੇਰਾ ਨਾਂ ਜਪਣਾ ਤੁਹਾਡੀ ਸੇਵਾ ਕਰਨੀ ਆ ਮੈਂ ਨੈਚੁਰਲ ਤਰੀਕੇ ਦੇ ਨਾਲ ਰਹਿਣਾ ਇਹ ਨੀ ਕਿ ਮੈਂ ਦੁਨੀਆਂ ਦੇ ਖਿਲਾਫ਼ ਰਹਿਣਾ ਕਿ ਇਹ ਮੋਨੇ ਆ ਨਾਲੇ ਅਸੀਂ ਸਿੱਖ ਆ ਅਸੀਂ ਸਿੰਘ ਆ ਨਹੀਂ ਨਹੀਂ ਨਹੀਂ ਸਾਰੇ ਇੱਕ ਆ ਬਟ ਯੂਰ ਹੈਬਿਟਸ ਚੇਂਜ ਐਂਡ ਯੂਰ ਹੈਬਿਟਸ ਚੇਂਜ ਬੇਸਡ ਔਨ ਯੂਰ ਐਕਸਪੀਰੀਅੰਸ ਇਨਸਾਈਡ ਯੂਰਸੈਲਫ ਨਾ ਇਨ ਸਾਇੰਸ ਇੱਕ ਜਿਹੜਾ ਇੰਡੀਅਨ ਦਾ ਬੰਦਾ ਮੈਨੂੰ ਮਿਲਿਆ ਜਿਹੜੇ ਅਮੈਰੀਕਨ ਇੰਡੀਅਨ ਨੇ ਉਹ ਕਹਿੰਦਾ ਜਿਹੜੇ ਵੈਸਟਰਨ ਬੰਦੇ ਮੈਨੂੰ ਕਹਿੰਦੇ ਕਿ ਜਿਹੜਾ ਬਾਂਦਰ ਆ ਉਹ ਸਾਡਾ ਜਿੱਦਾਂ ਰਿਸ਼ਤੇਦਾਰ ਆ ਬਾਂਦਰ ਮੰਕੀ ਵੀ ਡਿਸੈਂਡਡ ਫਰ ਮੰਕੀ
1: ਬਾਂਦਰਾਂ ਤੋਂ ਹੀ ਆ ਅਕੋਰਡਿੰਗ ਟੂ
2: ਸਾਇੰਸ
1: ਸਾਇੰਸ ਦੇ ਮੁਤਾਬਕ
2: ਉਹਨਾਂ ਨੂੰ ਕੀ
1: ਕਹਿੰਦਾ ਟੱਬਰ ਸਾਰੇ ਬਾਂਦਰ ਹੀ ਸੀਗੇ
2: ਉਹ ਪਤਾ ਕੀ ਕਹਿੰਦਾ ਭਾਜੀ ਉਹਨਾਂ ਨੂੰ ਉਹ ਕਹਿੰਦਾ ਤੁਹਾਡੇ ਜਿਹੜੇ ਰਿਸ਼ਤੇਦਾਰ ਬਾਂਦਰ ਆ ਪਰ
1: ਮੇਰੇ ਨੀ
2: ਅਸੀਂ ਤਾਂ ਦੇਵ ਤੋਂ ਜੰਮੇ ਆ ਅਸੀਂ ਦੇਵ ਲੋਕ ਤੋਂ ਆਏ ਹਾਂ ਅਸੀਂ ਮਾਨਸ ਆ ਅਸੀਂ ਬਾਂਦਰ ਨੀ ਹੁਣ ਇਹ ਜਿਹੜੀ ਐਟੀਟਿਊਡ ਆ ਬੰਦੇ ਦੀ ਜਿਹੜੀ ਇਹ ਪ੍ਰੋਗਰਾਮ ਆ ਅਸੀਂ ਦਿਮਾਗ ਚ ਪਾਉਂਦੇ ਉਹ ਪ੍ਰੋਗਰਾਮ ਦੇ ਨਾਲ ਅਸੀਂ ਦੁਨੀਆਂ ਚ ਚੱਲਣਾ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਹ ਕੱਲੀ ਨਾਮ ਬਾਣੀ ਦੇ ਨਾਲ ਸਾਫ਼ ਹੋਣਾ ਸਿੱਧੀ ਗੱਲ ਆ
1: ਮੈਂ ਹੁਣ ਤੁਹਾਨੂੰ ਕੁਇਕ ਫਾਇਰ ਕੁਐਸਚਨਸ ਪੁੱਛਣਾ ਬਿਕਾਜ਼ ਵੀ ਓਨਲੀ ਗਾਟ ਅਬਾਊਟ 4-5 ਮਿੰਟਸ ਰਾਈਟ ਕੁਝ ਮਿਥਸ ਬਾਰੇ ਪੁੱਛਣਾ ਹੈ ਪਹਿਲੀ ਤਾਂ ਗੱਲ ਇਹ ਆ ਕਿ ਇਜ਼ ਇਟ ਟਰੂ ਕਿ ਨਹੰਗਸ ਪੰਗ ਖਾਂਦੇ ਆ ਇਜ਼ ਇਟ ਟਰੂ ਇਹ ਗੱਲ ਸਹੀ ਹੈ ਜਾਂ ਨਹੀਂ
6: ਜਾਂ ਜਿਹਦੇ ਵਿੱਚ ਕਿਹਾ ਕਿ ਪੰਖ ਜਾਂ ਅਲਾਊਡ ਜਾਂ ਨਸ਼ਾ ਕਰਦੇ
3: ਸਮੇਂ ਕੋਲ ਜੰਗੀ ਮਰਿਆਦਾ ਵੋ ਮਰਿਆਦਾ ਐਂਡ ਇਨ ਵੋ ਟਾਈਮ ਬੇਸਿਕਲੀ ਸੋਲਜਰਸ ਯੂ ਆਰ ਆਊਟ ਇਨ ਦ ਫੀਲਡ ਮੇਬੀ ਫੋਰ ਅ ਵੀਕ ਮੇਬੀ ਫੋਰ ਅ ਮੰਥ ਸੋ ਸੋਲਜਰਸ ਵੈਨ ਯੂ ਆਰ ਇਨ ਦ ਫੀਲਡ You've got a different environment when you're at home.
6: Yeah, of course it is, yeah.
3: So you haven't got a pharmacy.
6: It's like being at war, basically. You're in a war zone, right?
3: You haven't got a pharmacy. Yeah. So instead of a pharmacy, there's natural
6: herbs, what you use to get the pain away.
3: So naturally growing all over India and loads of countries is bunk.
6: They probably didn't have morphine in them days or whatever, right? So if you're bleeding and all that, you've got to take some natural ailment for it.
3: So if you give mariyata, there's certain...
4: Yeah, if you know how to use natural medicines for their intended purpose... then I don't think anybody can say that there's the good or bad in that.
6: Right.
4: Now, you've mixed the two words, fang, and you mix the word nasha.
6: Okay.
4: A singh, a khalsa, a sikh will never do nasha.
6: Right.
4: Never, ever do nasha.
6: Right.
4: That is our instruction from Guru Gobind Singh Ji.
6: Right.
4: We will never get intoxicated.
6: Right.
4: But if we need to use certain things at the right time for certain purposes, then even at that time, if you sometimes you'll see in the old traditions, you'll ask your grandparents, when you had a wound, you could sometimes use alcohol to get rid of it.
6: Yeah.
4: Now, does that make you a sharabi?
6: Yeah. No, it doesn't. No.
4: It means that you know how to use a certain substance
6: and when
4: you
6: need it for its benefits. The right time.
4: Yeah. Absolutely. There's no nasha involved. Any singh, any khalsa, any sikh that does it for a nasha, in our opinion, is not a sikh.
6: It's not a sikh. The other one is that you often see videos on YouTube of sacrifices of animals. Now, where does this come from?
2: Harjaap ek gal bahut simple hai. ਜਿਹੜੇ SAS ਆ ਜਿਹੜੇ ਅੰਗਰੇਜ਼ੀ ਆਰਮੀ ਆ ਉਹਨਾਂ ਦੇ ਟੋਪ ਰੈਂਕ ਦੇ ਆ ਉਹਨਾਂ ਨੂੰ ਕਈ ਕੁਛ ਕਰਨਾ ਪੈਂਦਾ ਜਦੋਂ ਯੁੱਧ ਵਿੱਚ ਆ ਕਈ ਕੁਛ ਬੰਦੇ ਨੂੰ ਕਰਨਾ ਪੈਂਦਾ ਉਸ ਟਾਈਮ ਚ ਹੁਣ ਜਿਹੜੇ ਹੁਣ ਨਿਹੰਗ ਸਿੰਘ ਆ ਉਹ ਤਿਆਰ ਬਰਤਿਆਰ ਰਹਿੰਦੇ ਆ ਤੇ ਉਹ ਇਸ ਟ੍ਰੇਨਿੰਗ ਫੋਰ ਦੈਟ ਡੇ
6: ਦੈਟਸ ਰਾਈਟ
2: ਫੋਰ ਇਟ ਟੂ ਕਮ ਹੁਣ ਸਿੰਪਲ ਗੱਲ ਆ ਜੇ ਤੁਸੀਂ ਯੂ ਇਨ ਅ ਸਿਚੁਏਸ਼ਨ ਉੱਥੇ ਕੋਈ ਖਾਣਾ ਪੀਣਾ ਨਹੀਂ ਉੱਥੇ ਕੋਈ ਦਾਣਾ ਪਾਣੀ ਨਹੀਂ ਫਿਰ ਸ਼ਾਇਦ ਤੁਹਾਨੂੰ ਕਰਨਾ ਪੈਣਾ ਫਿਰ ਤੁਹਾਨੂੰ ਰੈਡੀ ਹੋਣਾ ਯੂ ਹੈਵ ਟੂ ਬੀ ਰੈਡੀ ਫੋਰ ਦੈਟ
6: ਕਿਉਂਕਿ
2: ਜੇ ਉਹ ਟਾਈਮ ਆ ਗਿਆ ਤੁਸੀਂ ਕਰ ਨਹੀਂ ਸਕਦੇ ਤੁਸੀਂ ਆਪ ਵੀ ਮਰ ਜਾਣਾ ਫਿਰ ਜਿਹੜੇ ਤੁਹਾਡਾ ਸਾਰਾ ਕੋਰਸ ਉਹ ਵੀ ਸਾਰਾ ਮੁੱਕ ਗਿਆ ਸੋ ਇਟਸ ਲਾਈਕ ਅ ਸਰਵਾਈਵਲ ਟੈਕਨੀਕ ਐਂਡ ਹੋਲਾ ਮਹੱਲਾ ਹੁਣ ਅਸੀਂ ਹਰੇਕ ਸਾਲ ਜਾਂਦੇ ਆ ਮੈਨੂੰ ਲੱਗਦਾ ਦੋ ਬੱਕਰੇ ਚਟਕਾਉਂਦੇ ਉਹਨੇ ਮਸੀ ਹੁਣ ਕਿੰਨੇ ਨਿਹੰਗ ਸਿੰਘ ਹੁਣ ਹਜ਼ਾਰ ਦਾ
6: ਨਿਹੰਗ
2: ਸਿੰਘ ਜਸਟ ਟੂ ਕੀਪ ਦੈਟ ਦੇਅਰ ਦੈਟ ਐਜ਼ ਅ ਸਿੱਖ ਜੇ ਉਹ ਟਾਈਮ ਆਊਗਾ
6: ਯੂ ਹੈਵ ਟੂ ਬੀ ਰੈਡੀ ਟੂ ਡੂ ਵਾਟ ਯੂ ਹੈਵ ਟੂ ਡੂ
2: ਯੂ ਹੈਵ ਟੂ ਬੀ ਰੈਡੀ
6: ਸੋ ਇਟਸ ਅ ਰਿਮਾਈਂਡਰ ਆਫ
2: ਹਾਂਜੀ ਹਾਂਜੀ
6: ਸਿੱਖ ਸ਼ੁੱਡ ਬੀ ਰੈਡੀ ਟੂ ਡੂ ਨੋ ਮੈਟਰ ਵਾਟ
4: ਹਾਂਜੀ ਐਂਡ ਇਟਸ ਅ ਪ੍ਰੈਕਟਿਸ ਆਫ ਦੋਜ਼ ਸਕਿੱਲਸ ਮੇਨਟੇਨਿੰਗ ਦੋਜ਼ ਸਕਿੱਲਸ
2: ਹਾਂਜੀ
6: When do you think in the next 20 years or 40 years the youngsters of this country will get a chance to run the Gurdwara Management Committees? Is this going to happen? Or will there be a day when no committees will be there? Are the youth different in that sort of thinking? Or do you think the youth are just as bad as the old?
3: Let's talk about today.
6: Yeah.
3: First and foremost, a Gurudwara, Dwara, house, Guru, the tenets, the beginning of it should do with Bhakti.
6: Jehda
3: Pardhan hai, Bhakti wala banda hove. ਭਗਤੀ ਕਰਦਾ ਹੋਵੇ ਨਿਤਨੇਮ ਕਰਦਾ ਹੋਵੇ ਜੋੜਿਆਂ ਦੀ ਸੇਵਾ ਕਰਦਾ ਹੋਵੇ ਸੋ ਪ੍ਰਧਾਨ ਸ਼ੁੱਡ ਬੀ ਕੰਪਲਸਰੀ ਟੂ ਡੂ ਜੋੜਿਆਂ ਦੀ ਸੇਵਾ ਇਫ ਹੀ ਇਜ਼ ਗੋਟ ਦ ਨਿਮਰਤਾ ਟੂ ਡੂ ਜੋੜਿਆਂ ਦੀ ਸੇਵਾ ਐਂਡ ਹੀ ਇਜ਼ ਗੋਟ ਦ ਨਿਮਰਤਾ ਐਂਡ ਅਕਲ ਟੂ ਲੀਡ ਦ ਸੰਗਤ ਐਜ਼ ਅ ਭਗਤ ਨੰਬਰ 1 ਸੈਕੰਡਲੀ ਐਜ਼ ਅਦਰ ਕਮਿਟੀ ਮੈਂਬਰਸ ਐਜ਼ ਅ ਟ੍ਰੈਜ਼ਰਰ ਹੀ ਇਜ਼ ਗੋਨ ਆਊਟ ਟੂ ਮੈਨੇਜ ਦ ਫਾਈਨੈਂਸਿਸ ਆਫ ਦ ਗੁਰਦੁਆਰਾ
6: ਦੈਟਸ ਰਾਈਟ
3: ਬੈਸਟ ਵੇ
6: ਨੋਟ ਫਾਈਵ ਫੋਰ ਦ ਮੰਥ
3: ਸੈਕਟਰੀ ਹਿਸ ਡਿਊਟੀ ਇਜ਼ ਟੂ ਮੈਨੇਜ ਦ ਪ੍ਰੋਗਰਾਮਸ ਆਫ ਦ ਗੁਰਦੁਆਰਾ ਸੋ ਗੁਣਾ ਦਾ ਖਾਸ ਹੋਣਾ ਚਾਹੀਦਾ ਸੋ ਇਨ ਅ ਗੁਰਦੁਆਰਾ ਐਸ ਪਾਜੀ ਵਾਸ ਸੇਇੰਗ ਅਰਲੀਅਰ ਇਟਸ ਅਬਾਊਟ ਸਿਲੈਕਸ਼ਨ ਗੁਣਾ ਤੇ ਵੈਲ ਇਜ਼ ਕੈਨ ਐਨੀ ਪ੍ਰਧਾਨ ਹੋਲਡ ਹਿਸ ਹੈਂਡ ਅਪ ਐਂਡ ਸੇ ਦਾ ਹਾਂ ਭਗਤੀ ਕੀਤੀ ਵਾ ਇਜ਼ ਹੀ ਅ ਰੋਲ ਮਾਡਲ ਇਨ ਟਰਮਸ ਆਫ ਭਗਤੀ ਔਰ ਇਜ਼ ਹੀ ਅ ਰੋਲ ਮਾਡਲ ਬਿਕੋਜ਼ ਹੀ ਮੇਡ ਮਨੀ ਮਨੀ ਇਜ਼ ਗੋਟ ਨਥਿੰਗ ਟੂ ਡੂ ਵਿਦ ਅ ਗੁਰਦੁਆਰਾ ਜਿਹੜਾ ਚੜਾਵਾ ਆ ਦੈਟਸ ਫੋਰ ਲੰਗਰ ਸੇਵਾ ਐਂਡ ਸਟਫ ਗੁਰਦੁਆਰਾ ਆ ਬੇਸਡ ਅਰਾਊਂਡ ਚੜਾਵਾ ਇਫ ਯੂ ਲੁੱਕ ਐਟ ਦ ਬੁੱਧਿਸਟ ਐਂਡ ਦੇ ਮੋਨਸਟਰੀਜ਼ ਇਟਸ ਅ ਹਾਊਸ ਆਫ ਭਗਤੀ A Gurudwara is a place where you go to meditate.
6: That's right.
3: First and foremost. And in Sikhi, we're so lucky, it's meditation individual, it's also meditation social.
6: Yeah.
3: Social meditation.
6: Yeah.
3: Sangat, Sad Sangat.
6: Yeah.
3: In the same way, Langar. Langar is social meditation. Langar is about meditative food. How is Langar different to beans on toast at home? Or, you know, jidya from a bird's eye.
6: Whatever.
3: Yeah. Vegetable cutlets or something. Yeah. Yeah? Because... ਜਿਹੜਾ ਉਹ ਲੰਗਰ ਤਿਆਰ ਕੀਤਾ ਨਾਮ ਜਪ ਕੇ ਭੋਗ ਲਾ ਕੇ ਉਹ ਭੋਜਨ ਤਿਆਰ ਕੀਤਾ ਰੱਬ ਦਾ ਭੋਜਨ ਹੈ
7: ਆਈ ਥਿੰਕ ਐਕਚੁਅਲੀ ਦ ਵੀ ਫੋਰਗੇਟ ਦ ਗੁਰਦੁਆਰਾ ਫੋਰ ਅ ਮੋਮੈਂਟ ਸਿੱਖ ਇਜ਼ ਗੋਇੰਗ ਟੂ ਸਟਾਰਟ ਫਰਮ ਹੋਮ for a few parents. I've got two kids, like 10 and 12, but from a very small age, I've always told them stories, especially about the other religions as well, and about Sikhi as well. Going to school, they interact with Hindus, Muslims, Christians, atheists, you name it.
1: Yeah.
7: But they've been instilled, you know, I've done what I can. And then they go to the Gurdwara. But I think parents, I know a lot of my cousins and a lot of friends, that a lot of them don't know or afraid to ask or find out. They don't even know Guru's names. They don't know which way to run, go around when they do lava and things like that.
1: Yeah, I went to a wedding last year. The guy went the other way. And he was my mate.
3: I mean, the point is, we've been so busy trying to be good, trying to be sort of Western.
2: But Jere ke gurmat de principle, the key components of Sikhi, of humanity, of just being human, we've forgotten these.
1: Yeah.
2: And Guru Arjan Dev Ji reminds us, na koi bairi, na koi bagana. Nirpao, nirvair, mool mantra vich. Sare naal pyar karo, sare nu haske milo, nimrata de naal milo, sweetness na milo. Aape gurdware ne inne badhiya banne. Bro, attitude chahida sanu. Ke pyar naal assi rahiye. We should forgive each other. We should love each other. We should care for each other. The key components.
1: On that note, I'd like to say thank you very much for coming. If someone wants to contact you, what's the quickest way they can contact you? Or best way to contact you?
2: They can look for us on Facebook.
1: They can look for you on Facebook, as I found them. Kamalroop Singh, and Bob's always, everyone knows where Bob is. Bob's always around. And so thank you very much for coming. We'll invite you again in the future.
3: We might be starting a program.
1: Yeah.
3: With Seek TV.
1: Yeah, brilliant.
3: And in the next couple
1: we'll
3: of weeks.
1: Support you with that, with whatever you want to do. Come on a couple of times a year and please inspire the youngsters and talk about Sikhi.
4: Thank you for
1: having us. Thank you.
2: Thank you so much, Harjab.
1: And
2: thank
4: you so much for the opportunity.
1: And chalo fateh sanji kariye.
2: Waheguru ji ka khalsa, waheguru ji ki fateh.
1: Mass I don't know, Friday, 7 o'clock as usual. Immigration this one, Georgie, Kadeni Mukdi. So until then, thank you very much. Sat Sri Akal.

ਮਹਾਰਾਜ ਸਹਿਜ ਏਕ ਬਾਰ ਜਿਨ ਤੋਂ ਮੈਂ ਸੰਭਾਰਾ ਸੇ ਓ ਵਾਹਿਗੁਰੂ ਇਫ ਇੱਕ ਬਾਰੀ ਵੀ ਨਾ ਇਫ ਵਨ ਇਫ ਵੰਸ ਓਨਲੀ ਸੰਭੜੀ ਜੇ ਤੁਹਾਨੂੰ ਸੰਭਾਰਾ ਮੀਨ ਸੰਭਾਲ ਲਿੱਤਾ ਦੋਜ਼ ਦੈਟ ਰਿਮੈਂਬਰ ਯੂ ਈਵਨ ਵੰਸ ਚੈਰਿਸ਼ ਯੂ ਟੇਕ ਕੇਅਰ ਆਫ ਯੂ ਵੀ ਡੋਂਟ ਟੇਕ ਕੇਅਰ ਆਫ ਵਾਹਿਗੁਰੂ ਬਸ ਇਫ ਯੂ ਟੇਕ ਕੇਅਰ ਆਫ ਸਮਥਿੰਗ ਨੂੰ ਸੰਭਾਲਣਾ ਮੀਨਸ ਰਿਸਪੈਕਟ ਇਟ ਐਂਡ ਲੁੱਕ ਆਫਟਰ ਇਟ ਸੋ ਇਫ ਵੀ ਈਵਨ ਰਿਮੈਂਬਰ ਯੂ ਵਿਦ ਪਿਆਰ ਐਂਡ ਲਵ ਦ ਪ੍ਰੋਪਰ ਵੇ ਜਸਟ ਵੰਸ ਮਹਾਰਾਜ ਸੇਜ ਕਾਲ ਫਾਂਸ ਤੇ ਤਾਹੇ ਉਬਾਰਾ ਦ ਫਾਂਸੀ ਫਾਂਸੀ ਮੀਨਸ ਅ ਨੂਸ ਹੈ ਨਾ ਦ ਟ੍ਰੈਪ ਕਾਲ ਫਾਂਸ ਦ ਟ੍ਰੈਪ ਆਫ ਦ ਨੂਸ ਆਫ ਡੈਥ ਵਿਲ ਬੀ ਰਿਮੂਵ ਫਰੋਮ ਦੋਜ਼ ਪੀਪਲ ਕਾਲ ਫਾਂਸ ਤੇ ਤਾਹੇ ਉਬਾਰਾ ਉਬਾਰਾ ਮੀਨਸ ਬੀ ਸੇਵਡ ਮਹਾਰਾਜ ਸੇਜ ਜਿਨ ਨਰ ਨਾਮ ਤਿਉਹਾਰੋ ਕਹਾ ਦੋਜ਼ ਨਰ ਨਰ ਮੀਨਸ ਹਿਊਮਨ ਬੀਂਗਸ ਜਿਨ ਨਰ ਨਾਮ ਤਿਉਹਾਰੋ ਕਹਾ Those people who say your name, Vaheguru, Darid dush dokh te raha. Darid hai means poverty. Daridar hona. They will be saved from poverty. If you say Vaheguru's name, Vaheguru will bless you with all types of things. Char padharat, chare pai. These four padharat, these four things that we all look for. Mara says that you look for taram, arth, mokh and kaam. We look for some kind of wealth, some kind of righteousness. We look for some kind of money, to be married. And then finally we look for mukti. These four padharat, Mara says, everybody will get those if they do naam. Darid, dusht, dokh, teraha. We'll be saved from poverty, we'll be saved from our enemies, and we'll be saved from dukh, from sadness and pain, te raha. Raha here means to live without these three things. We say, bach gaya, bachda raha. So this is what Maharaj is saying. So for us as a Sikh, everything is in the naam. Now those people that say, oh, I don't know, it's very clear, Maharaj keeps on talking about naam. Jin nar naam te haro kaha, dar dush tok te raha. So all of it is about naam. Don't think that God's name is nothing. God's name is everything to us. This name can save us from all these things. So kyo na akhiye rabda naam? If it can do so much for us, only a person who is complete idiot would not say Vaheguru. Hana? Inna kuch hega. And what are you going to lose from it? Kuch nahi. World will respect you if you say Vaheguru. If you take the name of drugs and alcohol, no one will respect you. If you take the name of Vaheguru, the whole world will respect you. So Sanghaji, we're going to jur now for a little bit of simran, 5 minutes. Remember that Vaheguru's name can save us from pains. Vaheguru's name can save us from diseases and dukh and everything. So, ਨਾਮ ਹੀ ਜਪਣਾ ਹੈਗਾ ਸੀ।

ਪਰਮ ਭੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ।

ਗੁਰੂ ਪਾਤਸ਼ਾਹ ਸ੍ਰੀ ਰਲਮ ਕੀ ਫਤਿਹ ਪਾਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਜੀ ਕਿਰਪਾ, ਵੀ ਕਮ ਟੂ ਦੀ ਐਂਡ ਆਫ ਦ ਫੋਰਥ ਅੰਮ੍ਰਿਤ ਬਾਣੀ ਸ੍ਰੀ ਚੌਪੇ ਸਾਹਿਬ, ਵਿਚ ਵੀ ਰੀਡ ਐਟ ਲੀਸਟ ਵੰਸ ਅ ਡੇ, ਬਟ ਹੋਪਫੁਲੀ ਵੀ ਸ਼ੁਡ ਰੀਡਿੰਗ ਇਟ ਟਵਾਈਸ ਅ ਡੇ, ਬਿਕੋਜ਼ ਕਲਯੁਗ ਇਜ਼ ਗੈਟਿੰਗ ਵਰਸ। ਵੈਨ ਇਟਸ ਗੁਰੂ ਨਾਨਕ ਦੇਵ ਜੀਜ਼ ਟਾਈਮ, ਦ ਵਰਲਡ ਸੀਮ ਟੂ ਬੀ on more of a path of enlightenment. Now it looks like it's less. There's more Maya everywhere. Maya jal is getting bigger. So to get out of that Maya jal, we have to grab hold of Bani. Because Bani is the light. Mala says, Gurbani is Jagme Chanan. This is the light, Gurbani. So you should read it more and more. We've come to the last two bits. Last week we covered up to the 25th of the buds of Chope Sahib, and then we talked about those bits that we don't have to read every day, but a lot of people do, and we did a translation of that. And this week then we come to the end, which is the Svaya and the Dohera. With the Svaya, there's a style of singing. We'd covered that when we came to Tau Prasad Svaya. And this, so the word Svaya can mean a few lines, but it also is this style of poetry. ठीक है ना? So with every whenever you do Svaya, you've already got the beat in your head. All you need to do is look at how the words then fit that. So sometimes when there is a Vishram in how you read, we don't know whether Vishram means a pause, where the pause will come. If we sing this Shabad, this Svaya, in the tune of a Svaya, then we'll automatically know where to pause, where not to pause. है ना? एक चाल है ये दी Svaya पढ़ने दी. So Maharaj says, ਪਾਹੇ ਗਹੇ ਜਬ ਤੇ ਤੁਮ ਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। Masas Pahing Gahe Jab Te Tumre. O Vaheguru, Jab Te means from when. From when? Jab Tohe Bakhanyo. Masas Pahing Gahe Jab Te Tumre. O Vaheguru, Jab Te means from when. From when I got to your Pahe Gahe. Gahe means to take something on, grahan karna, and paaye means your feet, hai na, hath pair paaye. So what Maharaj is saying is, since that time Vaheguru, that I grabbed hold of your feet, hai na, because if you want to know whose feet they are, then during the bani Maharaj makes it clear whose feet they are. So we'll assume that you already know Maharaj is talking about Vaheguru. So when I got to your feet Vaheguru, ਤਬ ਤੇ ਸਿੰਸ ਦੈਨ ਕੋ ਆਖ ਤਰੇ ਨਹੀਂ ਆਨਿਓ ਕੋ ਮੀਨਸ ਸੰਬੜੀ ਅਸ ਕੋਈ ਹੋਰ ਆਖ ਮੀਨਸ ਆਇਸ ਤਰੇ ਮੀਨਸ ਲਾਈਕ ਯੋਰ ਆਇਸ ਵੈਨ ਦੇ ਲੁੱਕ ਅਰਾਊਂਡ ਦੇ ਓਬਵੀਅਸਲੀ ਥੱਲੇ ਔਰ ਯੂ ਕੈਨ ਬੀ ਲਾਈਕ ਵੈਨ ਯੋਰ ਆਇਸ ਇਜ਼ ਸਵਿਮਿੰਗ ਅਰਾਊਂਡ ਦ ਰੂਮ ਕੁਡ ਹੈਵ ਡਿਫਰੈਂਟ ਮੀਨਿੰਗਸ ਕੋਈ ਆਖ ਤਰੇ ਨਹੀਂ ਆਨਿਓ ਆਨਿਓ ਮੀਨਸ ਟੂ ਬੀ ਪਲੀਜ਼ਡ ਬਾਏ ਸਮਥਿੰਗ ਖੁਸ਼ੀ ਨਾਲ Nahin anyo means obviously I'm not happy. So Maharaj is saying is, since the time that Vaheguru I grabbed hold of your feet, since that time, then wherever my eyes goes, if I look at anybody else, I'm not happy. Before, I might have got absorbed in the world. Before, I might have looked at you, and next minute something else got my eye. But then I've gone out. But since I grabbed hold of your feet now,

ਆਮ ਵਿਸਾਰ ਲਗੇ ਅਨਲਾਲਚ ਬਿਰਥਾ ਜਨਮ ਪ੍ਰਾਣੀ ਇਫ ਯੂ ਫੋਰਗੇਟ ਬਾਣੀ ਵੀ ਵਿਲ ਫੋਰਗੇਟ ਨਾਮ ਬਿਕਾਜ਼ ਬਾਣੀ ਇਜ਼ ਆਲਵੇਸ ਰਿਮਾਈਂਡਿੰਗ ਅਸ ਅਬਾਊਟ ਨਾਮ ਹੈਨਾ ਇਫ ਯੂ ਸਟਾਰਟ ਰੀਡਿੰਗ ਸੁਖਮਨੀ ਸਾਹਿਬ ਵੀ ਵਿਲ ਰਿਮੈਂਬਰ ਟੂ ਸੇ ਵਾਹਿਗੁਰੂ ਬਿਕਾਜ਼ ਪਹਿਲੀ ਚੀਜ਼ ਅਸੀਂ ਪੜ੍ਹਨੀ ਹੈਗੀ ਹੈ ਕਿ ਸਿਮਰ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਹਾਊ ਮੈਨੀ ਟਾਈਮਸ ਵੈਨ ਵੀ ਆਰ ਇਨ ਕਲੇਸ਼ ਵੀ ਕਾਂਟ ਸੇ ਸਿਮਰਨ ਵੀ ਸੇ ਓ ਮੈਂ ਤਾਂ ਨਹੀਂ ਹੋਣਾ ਮਹਾਰਾਜ ਗੋਟ ਟੂ ਮਚ ਕਲੇਸ਼ ਇਨ ਮਾਈ ਮਾਈਂਡ ਆਈ ਕਾਂਟ ਡੂ ਸਿਮਰਨ ਮਹਾਰਾਜ ਸੇ ਨੋ ਇਟਸ ਦੀ ਅਦਰ ਵੇ ਅਰਾਊਂਡ ਇਫ ਯੂ ਡੂ ਸਿਮਰਨ ਦੈਨ ਦ ਕਲੇਸ਼ ਵਿਲ ਗੋ ਦ ਡਾਕਟਰ ਟੈਲਸ ਯੂ ਦ ਰੀਅਲ ਮੈਡੀਸਿਨ ਹੈ ਨਾ ਆਪੇ ਇਫ ਯੂ ਯੂਜ਼ ਆਵਰ ਓਨ ਮਤਨਾ ਵੀ ਸੇ ਆਲ ਡੂ ਸਿਮਰਨ ਵੈਨ ਆਮ ਨਾਈਸ ਐਂਡ ਚਿਲਡ ਵੈਨ ਆਮ ਰਿਲੈਕਸਡ ਮਹਾਰਾਜ ਸੇ ਨੋ ਵੈਨ ਯੂ ਆਰ ਸਟ੍ਰੈਸਡ ਦੈਨ ਡੂ ਸਿਮਰਨ ਬਿਕਾਜ਼ ਦੈਨ ਯੂ ਵਿਲ ਗੈਟ ਦ ਪੀਸ ਦੈਟ ਯੂ ਨੀਡ ਯੂ ਡੋਨਟ ਨੀਡ ਟੂ ਸਟੇ ਸਟ੍ਰੈਸਡ ਗਿਵ ਦ ਰਾਈਟ ਮੈਡੀਸਿਨ So Guru Di Mat Leni Hai Gi Hai. So Maharaj says then, I haven't got the power to write this. Why Guru, you write all of this. And then they say,